0: ਨਾਨਕ ਸੂਤ ਕੇਵਨ ਉਤਰੈ ਗਿਆਨ ਉਤਾਰੈ ਤੁਹੇ ਮਹੱਲਾ ਪਹਿਲਾ।
1: ਮਨ ਕਾ ਸੂਤਕ ਲੋਭ ਹੈ ਜਿਹਵਾ ਸੂਤਕੂ, ਅੱਖੀ ਸੂਤਕ ਵੇਖਣਾ ਪਰਤਰੇ ਪਰ ਧਨਰੂ, ਕੰਨੀ ਸੂਤ ਕੰਨ ਪਹਿਲਾ ਇਤਬਾਰੀ ਖਾਹੇ, ਨਾਨਕ ਹੰਸਾ ਆਦਮੀ ਬੱਦੇ ਜੰਪੁਰ ਜਾਹੇ।

ਬਾਜ ਨਾ ਕੋਇ, ਨਾਨਕ ਭੰਡੇ ਬਹਰਾ ਇੱਕੋ ਸੱਚਾ ਸੋਏ, ਜਿੱਤ ਮੁਖ ਸਦਾ ਸਲਾਹੀਏ ਭਾਗਾ ਰਤੀ ਚਾਰ, ਨਾਨਕ ਤੇ ਮੁਖ ਉਜਲੇ, ਨਾਨਕ ਤੇ ਮੁਖ ਉਜਲੇ, ਤਿਤ ਸੱਚੇ ਦਰਬਾਰ ਪੌੜੀ ਸਭ।

ਮੈਲ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤੈਨੂੰ ਇਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਹੱਸੈ ਰੰਗ ਰੋਵੈ ਚੁੱਪ ਪੀ ਕਰ ਜਾਹੇ ਪਰਵਾਹ ਨਾਹੀਂ ਕਿਸੇ ਕੇਰੀ ਬਾਤ ਸੱਚੇ ਨਾਹ ਦਰਵਾਜ਼ ਉੱਪਰ ਖਰਚ ਮੰਗਾਂ ਜਬੈ ਦੇ ਤਾਂ ਖਾਹੇ ਦੀਵਾਨ ਏਕੋ ਕਲਮ ਏਕਾ ਹਮਾ ਤੁਮਾ ਮੇ ਦਰਲੇ ਲੇਖਾ।

0: ਨਾਨਕ ਆਸ ਕਾਣੀਐ ਸਧੀਰੈ ਸਮਾਇ ਚੰਗੈ ਚੰਗਾ ਕਰ ਮਨੈ ਮੰਦੈ ਮੰਦਾ ਹੋਏ ਆਸ ਕਿਉ ਨਾ ਆਖੀਐ ਜੇ ਲਿਖੈ ਵਰਤੈ ਸੋਏ ਮਹੱਲਾ ਦੂਜਾ
1: ਸਲਾਮ ਜਵਾਬ ਦੋਵੇਂ ਕਰੇ ਮੁੰਡੋਂ ਕੁੱਥਾ ਜਾਏ ਨਾਨਕ ਦੋਵੇਂ ਕੁੜੀਆਂ ਥਾਏ ਨਕਾਈ ਪਾਏ।

ਪੌੜੀ ਜਿਤ ਸੇਵੈ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਏ ਆਪਣਾ ਸਾ ਕਹਾਲ ਬੁਰੀ ਕੋ ਕਹਾਲੀਐ ਮੰਦਾ ਮੂਲ ਕੀਚੇ ਦੇ ਲੰਮੀ ਨਦਰ ਨਿਹਾਲੀਐ ਜੋ ਸਾਹਿਬ ਨਾਲ ਨਾ ਹਾਰੀਏ ਤਵੇ ਹਾ ਪਾਸਾ ਟਹਾਲੀਐ ਪਿਛਲਾ ਹੈ ਉੱਪਰ ਖਾਲੀਐ ਪਿਛਲਾ ਹੈ।

ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ। ਸਾਹਿਬ ਸੇਤੀ ਹੁਕਮ ਨਾ ਚੱਲੇ, ਕਹੀਂ ਬਣੇ ਅਰਦਾਸ। ਕੂੜ ਕਮਾਣੇ ਕੂੜ ਹੋਵੇ, ਨਾਨਕ ਸਿਫਤ ਵਿਕਾਸ। ਮਹੱਲਾ ਦੂਜਾ।

ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਆਓ ਸਰਵਣ ਕਰੋ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ। ਦੋਸਤੋ, ਸਵੇਰ ਦਾ ਵੇਲਾ ਅੰਮ੍ਰਿਤ ਦਾ ਵੇਲਾ ਹੈ। ਜਦੋਂ ਕੁਦਰਤ ਸ਼ਾਂਤ ਹੁੰਦੀ ਹੈ ਅਤੇ ਸਾਡਾ ਮਨ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਵਿੱਚ ਜੁੜਨ ਦੇ ਲਈ ਉਤਾਵਲਾ ਹੁੰਦਾ ਹੈ। ਆਓ ਆਰਾਧਨਾ ਦੀ ਸ਼ੁਰੂਆਤ ਕਰਦੇ ਹਾਂ।

ਪਰਮਾਤਮਾ ਦੀ ਸੱਚੀ ਬੰਦਗੀ ਸਿਰਫ ਅੱਖਾਂ ਬੰਦ ਕਰਕੇ ਨਾਮ ਜਪਣਾ ਹੀ ਨਹੀਂ ਹੈ, ਬਲਕਿ ਉਸ ਦੀ ਬਣਾਈ ਇਸ ਦੁਨੀਆ 'ਤੇ ਹਰ ਇੱਕ ਇਨਸਾਨ ਦੇ ਨਾਲ ਪਿਆਰ ਕਰਨਾ ਹੈ।

0: ਮੀਡੀਅਮ ਵੇਵ 343.6 meter ਯਾਨੀ 873 kHz 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਖੇਤੀਬਾੜੀ ਪ੍ਰੋਗਰਾਮ।
1: ਖੇਤੀਬਾੜੀ

0: ਜੈ ਹਿੰਦ ਜੀ, ਸੰਧੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਰੁੜੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਹਾਲ ਚਾਲ ਤਕੜਾ, ਚੰਗਾ, ਸ਼ੁਕਰ ਮਾਲਕ ਦਾ।
1: ਹਾਂ, ਕਈ ਵਾਰ ਦੇਖੋ ਆਪਾਂ ਰੁੜੀਆ ਰਾਮ ਜੀ ਕੀ ਕੰਮ ਦਾ ਕਰਦੇ ਹੈਗੇ ਹਾਂ ਵੀ ਆਪਾਂ ਨੂੰ ਫਾਇਦਾ ਹੋਵੇ, ਪਰ ਅਣਜਾਣ ਪੁਣੇ 'ਚ ਕਈ ਵਾਰ ਨੁਕਸਾਨ ਵੀ ਹੋ ਜਾਂਦਾ ਆ ਜੀ ਉਹਦਾ।
0: ਦੇਖੋ ਜੀ, ਇਹ ਤਾਂ ਆਪਾਂ ਪਹਿਲਾਂ ਬਹੁਤ ਵਾਰੀ ਗੱਲ ਕੀਤੀ ਆ ਵੀ ਹਰ ਕੰਮ ਦੀ ਇੱਕ ਸਾਇੰਸ ਹੈ, ਅਤੇ ਬਿਨਾਂ ਸਾਇੰਸ ਤੋਂ ਕੋਈ ਕੰਮ ਨਹੀਂ ਹੈ ਦੁਨੀਆਂ ਦੇ ਵਿੱਚ, ਹੈ ਨਾ। ਇਸੇ ਕਰਕੇ ਕਹਿੰਦੇ ਵੀ ਜਿਸ ਕਾ ਕਾਮ ਉਸੀ ਕੋ

0: ਸਾਜੇ ਔਰ ਕਰੇ ਤੋਂ ਠੈਂਗਾ ਬਾਜੀ ਵਾਲੀ ਹਿਸਾਬ ਹੋ ਜਾਂਦਾ ਹੈ। ਹਰ ਕੰਮ ਦੀ ਸਾਇੰਸ ਹੋਣ ਦਾ ਮਤਲਬ ਇਹੀ ਹੈ ਕਿ ਹਰ ਇੱਕ ਕੰਮ ਦਾ ਇੱਕ ਤਰੀਕਾ ਹੈ, ਇੱਕ ਸਲੀਕਾ ਹੈ, ਔਰ ਹਰ ਬੰਦਾ ਹਰ ਕੰਮ ਨਹੀਂ ਕਰ ਸਕਦਾ।
1: ਹਾਂ ਬਿਲਕੁਲ ਜੀ, ਦੇਖੋ ਹੁਣ ਆਪਣੇ ਘਰਾਂ ਦੇ ਵਿੱਚ ਕਿੰਨੇ ਜ਼ਿਆਦਾ ਖੇਤੀ ਰਸਾਇਣ ਹੈ।
0: ਹਾਂ,
1: ਜੇ ਖਾਦਾਂ ਲੈ ਲਓ ਜਾਂ ਕੀੜੇ ਮਾਰ ਦਵਾਈਆਂ ਲੈ ਲਓ, ਇਹਨਾਂ ਦੀ ਬੜੀ ਸਾਵਧਾਨੀ ਨਾਲ ਅਤੇ ਜੋ ਹਿਦਾਇਤਾਂ ਲਿਖੀਆਂ ਹੁੰਦੀਆਂ ਉਹਦੇ ਮੁਤਾਬਕ ਹੀ ਸਾਨੂੰ ਇਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਜੀ।
0: ਔਰ ਸੰਧੂ ਸਾਹਿਬ, ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਨਾ, ਚਾਹੇ ਆਪਾਂ ਕੀਟਨਾਸ਼ਕਾਂ ਦੀ ਗੱਲ ਕਰੀਏ ਜਾਂ ਰਸਾਇਣਿਕ ਖਾਦਾਂ ਦੀ ਗੱਲ ਕਰ ਲਈਏ, ਦੋਨਾਂ ਚੀਜ਼ਾਂ ਦੀ ਬੇਲੋੜੀ ਵਰਤੋਂ ਬਿਲਕੁਲ ਨਹੀਂ ਕਰਨੀ। ਸਭ ਤੋਂ ਪਹਿਲਾਂ ਅਹਿਮ ਜਿਹੜਾ ਮੁੱਢਲਾ ਕੰਮ ਇਹ ਆ ਜਾਂਦਾ ਹੈ ਕਿ ਬਿਨਾਂ ਲੋੜ ਤੋਂ, ਕਿਉਂਕਿ ਅੱਜ ਕੱਲ੍ਹ ਖੋਜਾਂ ਨੇ ਬਹੁਤ ਕੁਝ ਸਾਡੇ ਸਾਹਮਣੇ ਸਿੱਧ ਕਰਤਾ ਹੈ ਕਿ ਇਹਨਾਂ ਤੋਂ ਬਿਨਾਂ ਵੀ, ਜਿੱਦਾਂ ਆਪਾਂ ਜ਼ਿਕਰ ਕਰਦੇ ਹਾਂ ਰਸਾਇਣਿਕ ਖਾਦਾਂ ਦਾ, ਰਸਾਇਣਿਕ ਦਵਾਈਆਂ ਦਾ, ਇਹਨਾਂ ਬਿਨਾਂ ਵੀ ਸਾਡਾ ਕੰਮ ਚੱਲ ਜਾਂਦਾ ਹੈ। ਸੋ ਇਸ ਕਰਕੇ ਛੇਤੀ ਕਿਤੇ, ਜਿੱਦਾਂ ਅਸੀਂ ਕਹਿੰਦੇ ਹਾਂ ਆਸਾਨ ਤਰੀਕਾ ਹੁੰਦਾ, ਜਾਓ ਦੁਕਾਨ ਤੋਂ ਦਵਾਈ ਲਓ ਜਾਂ ਰਸਾਇਣਿਕ ਖਾਦ ਲਓ, ਪਾ ਦਿਓ। ਇਸ ਕਰਕੇ ਬਹੁਤ ਸਾਰੇ ਦੇਸੀ ਤਰੀਕੇ, ਦੇਸੀ ਨੁਸਖੇ ਵੀ ਹੈ ਜਿਨ੍ਹਾਂ ਨੂੰ ਅਮਲ ਦੇ ਵਿੱਚ ਲਿਆ ਕੇ ਆਪਾਂ, ਕਿਉਂਕਿ

0: ਸਾਡੇ ਸਾਹਮਣੇ ਸਿੱਧ ਕਰਤਾ ਹੈ ਕਿ ਇਹਨਾਂ ਤੋਂ ਬਿਨਾਂ ਵੀ ਜਿੱਦਾਂ ਆਪਾਂ ਜ਼ਿਕਰ ਕਰਦੇ ਹਾਂ ਰਸਾਇਣਕ ਖਾਦਾਂ ਦਾ, ਰਸਾਇਣਕ ਦਵਾਈਆਂ ਦਾ, ਇਹਨਾਂ ਬਿਨਾਂ ਵੀ ਸਾਡਾ ਕੰਮ ਚੱਲ ਜਾਂਦਾ ਹੈ। ਸੋ ਇਸ ਕਰਕੇ ਛੇਤੀ ਕਿਤੇ ਜਿੱਦਾਂ ਅਸੀਂ ਕਹਿੰਦੇ ਹਾਂ ਆਸਾਨ ਤਰੀਕਾ ਹੁੰਦਾ, ਜਾਓ ਦੁਕਾਨ ਤੋਂ ਦਵਾਈ ਲਓ ਜਾਂ ਰਸਾਇਣਕ ਖਾਦ ਲਓ ਪਾ ਦਿਓ, ਅਤੇ ਇਸ ਕਰਕੇ ਬਹੁਤ ਸਾਰੇ ਦੇਸੀ ਤਰੀਕੇ ਦੇਸੀ ਨੁਸਖੇ ਵੀ ਹੈ ਜਿਨ੍ਹਾਂ ਨੂੰ ਅਮਲ ਦੇ ਵਿੱਚ ਲਿਆ ਕੇ ਆਪਾਂ, ਕਿਉਂਕਿ ਦੇਖੋ ਇਹਨਾਂ ਦਾ ਕਿਤੇ ਨਾ ਕਿਤੇ ਮਨੁੱਖਤਾ 'ਤੇ ਵੀ, ਸਾਡੇ ਆਲੇ ਦੁਆਲੇ 'ਤੇ, ਵਾਤਾਵਰਨ 'ਤੇ, ਹਰ ਜੀਆ ਜੰਦ 'ਤੇ ਪ੍ਰਭਾਵ ਮਾੜਾ ਪੈਣਾ ਹੀ ਪੈਣਾ ਹੈ।
1: ਪੈਂਦਾ ਪੈਂਦਾ ਜੀ, ਬਿਲਕੁਲ ਜੀ। ਜਿਹੜੀ ਹੁਣ ਦੀ ਕੋਈ ਆਪਾਂ ਇਸਤੇਮਾਲ ਕਰਦੇ ਹਾਂ ਉਹਦੀ ਰਹਿੰਦ ਖੂਨ ਦਾ ਅਸਰ ਤਾਂ ਆਉਣਾ ਹੀ ਹੈ ਜੀ,
0: ਰਹਿੰਦ ਖੂਨ ਦਾ ਅਸਰ।
1: ਸੋ ਇਸ ਕਰਕੇ ਜਿਸ ਤਰ੍ਹਾਂ ਆਪਾਂ ਨੂੰ ਮਾਹਰ ਇੱਕ ਇਹ ਕਹਿੰਦੇ ਆ ਵੀ ਫਸਲ ਦਾ ਆਪਾਂ ਲਗਾਤਾਰ ਸਰਵੇਖਣ ਕਰੀਏ।
0: ਹਾਂ,
1: ਇੱਕ ਆਰਥਿਕ ਕਗਾਰ ਹੁੰਦਾ ਜੀ ਹਰ ਕੀੜੇ ਦਾ, ਉਹ ਦੇਖ ਕੇ ਜੇ ਉਸ ਹਿਸਾਬ ਨਾਲ ਆਪਾਂ ਕੋਈ ਅੰਦਾਜ਼ਾ ਲਾਈਏ ਵੀ ਹੁਣ ਜੇ ਆਖਰੀ ਹਥਿਆਰ ਆਪਣੇ ਕੋਲ ਕਿ ਜਿਹੜੀ ਦਵਾਈਆਂ ਦਵਾਈਆਂ ਵੀ ਉਹ
0: ਜਿਹੜੀ
1: ਕਿ ਸਿਫਾਰਿਸ਼ ਕੀਤੀਆਂ ਹੈ ਜੀ,
0: ਬਿਲਕੁਲ।
1: ਕਿਉਂਕਿ ਦੇਖੋ ਰੁਲੀਆ ਰਾਮ ਜੀ, ਆਪਾਂ ਜਾਣੇ ਦਵਾਈ ਦਵਾਈ ਦੇ ਉੱਪਰ ਨਾ ਵੱਖਰੇ ਵੱਖਰੇ ਨਿਸ਼ਾਨ ਲੱਗੇ ਹੁੰਦੇ ਆ ਜੀ, ਜਿੱਦਾਂ ਹਾਰਾ ਨਿਸ਼ਾਨ ਲੱਗਿਆ ਹੁੰਦਾ ਜੀ, ਇਹ ਮਤਲਬ ਹੈ ਕਿ ਇਹ ਥੋੜ੍ਹੀ ਜਿਹੀ ਆਪਣੇ ਵਾਸਤੇ ਸੁਰੱਖਿਅਤ ਹੈਗੀ ਹੈ। ਲਾਲ ਨਿਸ਼ਾਨ ਲੱਗਿਆ ਉਹਦੇ ਬਹੁਤ ਹੀ ਖਤਰਨਾਕ, ਬਹੁਤ ਸਾਵਧਾਨੀ ਰੱਖਣ ਦੀ ਲੋੜ ਪੈਂਦੀ ਹੈ, ਇਹ ਆਪਾਂ ਜ਼ਰੂਰ ਧਿਆਨ ਰੱਖੀਏ। ਅੱਛਾ ਦੇਖੋ ਦਵਾਈ ਦੀ ਸ਼ੀਸ਼ੀ ਦੇ ਉੱਪਰ ਲਿਖਿਆ ਹੁੰਦਾ ਵੀ ਇਹਨੂੰ ਬੱਚਿਆਂ ਤੋਂ, ਪਾਲਤੂ ਜਾਨਵਰਾਂ ਤੋਂ ਦੂਰ ਰੱਖੋ, ਬੰਦ ਰੱਖੋ, ਇਹਨੂੰ ਜਿੰਦਰੇ 'ਚ ਰੱਖੋ ਬੰਦ ਕਰਕੇ।
0: ਇੱਕ ਕਈਆਂ ਦੀ ਆਦਤ ਹੈ ਵੀ ਦਵਾਈ ਵਾਲਾ ਡੱਬਾ ਜਦੋਂ ਖਤਮ ਹੋ ਗਿਆ ਨਾ, ਤੇ ਉਹਨੂੰ ਘਰੇ ਕੰਮ ਚਲਾ ਲੈਂਦੇ ਨੇ, ਵਰਤੋਂ ਚਲਾ
1: ਲੈਂਦੇ।
0: ਕਿੱਡੀ ਅਣਗਹਿਲੀ ਹੈ ਔਰ ਕਿੱਡੀ ਬੇਗੌਰੀ ਹੈ, ਨਾ ਸਮਝੀ ਹੈ ਕਿ ਇੱਕ ਜ਼ਹਿਰ ਵਾਲੀ ਚੀਜ਼ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਲੈ ਕੇ ਆ ਰਹੇ ਹੋ। ਦੇਖੋ ਇਹ ਬਹੁਤ ਅਹਿਮ ਗੱਲ ਹੈ, ਕਿਉਂਕਿ ਆਪਾਂ ਅਖਬਾਰਾਂ 'ਚ ਪੜ੍ਹਦੇ ਹਾਂ, ਟੈਲੀਵਿਜ਼ਨ ਰੇਡੂਏ 'ਤੇ ਸੁਣਦੇ ਹਾਂ ਵੀ ਭਾਈ ਫਲਾਣੀ ਜਗ੍ਹਾ ਜਿਹੜਾ ਹੈ ਹਾਦਸਾ ਵਾਪਰ ਗਿਆ ਇਸੇ ਅਣਗਹਿਲੀ ਕਰਕੇ, ਜਾਂ ਤਾਂ ਕੋਈ ਪਸ਼ੂ ਜਿਹੜਾ ਹੈ ਉਹ ਦਵਾਈ ਨਿਕਲ ਗਿਆ, ਜਾਂ ਕੋਈ ਤੁਹਾਡਾ ਜੀਆ ਜੰਤ ਜਿਹੜਾ ਘਰ ਦਾ ਜੀ ਹੈ ਉਹਨੇ ਭੁਲੇਖੇ ਨਾਲ ਕੋਈ ਹੱਥ ਲਾ ਲਿਆ, ਉਹਨੂੰ ਚੜ ਗਈ ਦਵਾਈ। ਇੱਕ ਤਾਂ ਦੇਖੋ ਜਿੱਦਾਂ ਪਹਿਲੀ ਗੱਲ ਤਾਂ ਇਹੀ ਹੈ ਕਿ ਬਿਨਾਂ ਲੋੜ ਤੋਂ ਇਹਨਾਂ ਨੂੰ ਵਰਤੋ ਨਾ, ਜੇ ਵਰਤਣੀ ਹੈ ਤਾਂ ਭਾਈ ਪੂਰੀ ਸਾਵਧਾਨੀ ਨਾਲ, ਜਿਸ ਬੰਦੇ ਨੇ ਸਪਰੇਅ ਕਰਨੀ ਹੈ ਪਹਿਲੀ ਗੱਲ ਤਾਂ ਉਹਦੀ ਜਾਨ ਵੀ ਕੀਮਤੀ ਹੈ, ਇਸ ਕਰਕੇ ਉਹਨੂੰ ਉਹਦਾ ਵੀ ਆਪਾਂ ਧਿਆਨ ਰੱਖਣਾ, ਜਿਹੜਾ ਬੰਦਾ ਦਵਾਈ ਛਿੜਕਣ ਜਾ ਰਿਹਾ ਕਿਹੜੀ ਨੋਜ਼ਲ ਵਰਤ ਰਿਹਾ, ਫਿਰ ਦਵਾਈ ਦਾ ਟਾਈਮ ਟੇਬਲ ਕੀ ਹੈ, ਕਿਹੜੇ ਸਮੇਂ 'ਤੇ ਦਵਾਈ ਛਿੜਕ ਰਿਹਾ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿੱਦਾਂ ਤੁਸੀਂ ਕਿਹਾ ਸਿਫਾਰਿਸ਼ ਕੀਤੀ ਦਵਾਈ, ਪਾਣੀ ਦੀ ਮਿਕਦਾਰ, ਇਹ ਸਾਰੀਆਂ ਚੀਜ਼ਾਂ ਹੈ, ਕਿਉਂਕਿ ਦਵਾਈਆਂ ਨੂੰ ਆਪਾਂ ਨੇ ਵਰਤੋਂ 'ਚ ਕਰਨਾ, ਸੁਰੱਖਿਅਤ ਵਰਤੋਂ ਕਰਨੀ ਹੈ, ਨਾ ਕਿ ਇਹਨਾਂ ਦੀ ਦੁਰਵਰਤੋਂ ਕਰਨੀ ਹੈ।
1: ਹਾਂ, ਪੂਰੇ ਆਪਣੇ ਆਪਣੇ ਜੋ ਢੰਗ ਤਰੀਕੇ ਵਰਤੋ ਜੀ, ਹੁਣ ਕਈ ਵਾਰ ਨਾ ਆਪਣੇ ਵਧੀਆ ਗਲੋਵਸ ਮਿਲ ਜਾਂਦੇ ਆ,
0: ਮਿਲ ਜਾਂਦੇ ਜੀ,
1: ਉਹ ਪਾ ਲਓ, ਹੈਨੀ, ਮਾਸਕ ਮਿਲਦਾ,
0: ਮਿਲਦਾ ਜੀ ਮਿਲਦਾ,
1: ਕਿਉਂਕਿ ਜ਼ਿਆਦਾਤਰ ਸਮੱਸਿਆ ਆਉਂਦੀ ਹੈ ਕਿ ਦਵਾਈ ਜਿਹੜੀ ਤੁਹਾਡੇ ਮੂੰਹ ਦੇ ਰਾਹੀਂ ਜਾਂ ਸਾਹ ਦੇ ਰਾਹੀਂ ਅੰਦਰ
0: ਜਾਂਦੀ ਹੈ,
1: ਪਹਿਲਾਂ ਉਹਦਾ ਪ੍ਰਬੰਧ ਕਰੋ, ਤੁਹਾਡੇ ਸਰੀਰ 'ਤੇ ਕੋਈ ਜ਼ਖਮ ਨਾ ਹੋਵੇ, ਕਿਉਂਕਿ ਉਹ ਜ਼ਖਮ ਦੇ ਰਾਹੀਂ ਵੀ ਦਵਾਈ ਜਿਹੜੀ ਹੈ ਅੰਦਰ ਜਾ ਸਕਦੀ ਹੈਗੀ ਹੈ। ਬੰਦਾ ਦੇਖੋ ਆਪਾਂ ਕਹਿੰਦੇ ਵੀ ਤੰਦਰੁਸਤ ਹੋਵੇ ਅਤੇ ਜਦੋਂ ਖਾਲੀ ਪੇਟ ਆਪਾਂ ਛਿੜਕਾਅ ਵੀ ਨਾ ਕਰੀਏ, ਨਾਲ ਇੱਕ ਬੰਦਾ ਜ਼ਰੂਰ ਹੋਵੇ,
0: ਬੜਾ ਜ਼ਰੂਰੀ ਹੈ ਜੀ। ਇੱਕ ਹੋਰ ਸੰਧੂ ਸਾਹਿਬ, ਜਿੱਥੇ ਗਰਜ਼ੀ ਹੁੰਦੀ ਹੈ ਕਿ ਜਿਹੜੇ ਆਲੇ ਦੁਆਲੇ ਸਾਡੀਆਂ ਫਸਲਾਂ ਸੀ ਉਹਨਾਂ ਦਾ ਧਿਆਨ ਨਹੀਂ ਰੱਖਦੇ, ਹਰਾ ਪੱਠਾ ਵੀ ਖੇਤਾਂ ਦੇ ਵਿੱਚ
1: ਲੱਗਾ ਹੁੰਦਾ ਜੀ,
0: ਲੱਗਾ ਹੁੰਦਾ ਕਿ ਨਹੀਂ,
1: ਹਵਾ ਦਾ ਰੁੱਖ ਦੇਖ ਲਓ,
0: ਹੈ ਨਾ, ਅਤੇ ਇਸ ਕਰਕੇ ਫਲਦਾਰ ਬੂਟੇ ਵੀ ਨੇ ਸਾਡੇ ਕੋਲ, ਹੋਰ ਬੜੀਆਂ ਚੀਜ਼ਾਂ ਹੈ ਜਿਨ੍ਹਾਂ ਦੀ ਘਰਾਂ ਦੇ ਵਿੱਚ ਸਾਡੇ ਵਰਤੋਂ ਹੁੰਦੀ ਹੈ। ਸੋ ਇਸ ਕਰਕੇ ਅਸੀਂ ਜਦੋਂ ਦਵਾਈ ਦਾ ਛਿੜਕਾਅ ਕਰਨਾ ਹੈ ਉਹਦਾ ਕੋਈ ਨਾ ਕੋਈ ਛੱਟਾ ਜਿਹੜਾ ਹੈ ਗੁਆਂਢੀ ਫਸਲ ਤੱਕ ਪਹੁੰਚਦਾ ਜ਼ਰੂਰ ਹੈ। ਇਸ ਕਰਕੇ ਜੇ ਅਸੀਂ ਦਵਾਈ ਛਿੜਕੀ ਹੈ ਜਿੱਦਾਂ ਤੁਸੀਂ ਕਿਹਾ ਵੀ ਉਹਦੇ ਉੱਤੇ ਹਦਾਇਤਾਂ ਹੁੰਦੀਆਂ, ਭਾਈ ਇੰਨੇ ਦੇਰ ਕਿਸੇ ਤਰ੍ਹਾਂ ਦੀ ਇਹਦੀ ਵਰਤੋਂ ਨਹੀਂ ਕਰਨੀ,
1: ਨਹੀਂ ਕਰਨੀ ਜੀ, ਕਈ ਵਾਰ ਘਾਹ ਕੱਢਣੇ ਤੁਰ ਪੈਂਦੇ,
0: ਤੁਰ ਪੈਂਦੇ, ਤੁਰ ਪੈਂਦੇ, ਬਿਲਕੁਲ ਬਿਲਕੁਲ।
1: ਹੁਣ ਕਈ ਵਾਰ ਜਿਹੜੀ ਹੁਣ ਦਵਾਈਆਂ ਇਹੋ ਜਿਹੀਆਂ ਹੁੰਦੀਆਂ ਦਾਣੇਦਾਰ, ਬੜੀਆਂ ਖਤਰਨਾਕ ਹੁੰਦੀਆਂ ਜੀ, ਲੰਮਾ ਸਮਾਂ ਰਹਿੰਦੀਆਂ ਹੈਗੀਆਂ, ਅਤੇ ਉਹਨਾਂ ਦੀ ਵੈਸੇ ਦੂਰੋਂ ਪਤਾ ਲੱਗ ਜਾਂਦਾ ਵੀ ਖੇਜ ਦਵਾਈ ਪਾਈ ਹੋਈ,
0: ਪਾਈ ਹੈ ਜੀ ਪਾਈ,
1: ਬਚ ਕੇ ਰਹੋ ਅਤੇ ਘਾਹ ਵਗੈਰਾ ਉੱਥੋਂ ਕੱਢ ਕੇ ਨਾ ਪਸ਼ੂ ਨੂੰ ਪਾਈਏ ਆਪਾਂ। ਇੱਕ ਦੇਖੋ ਹੋਰ ਕਈ ਗਲਤੀ ਹੋ ਜਾਂਦੀ ਰੁਲੀਆ ਰਾਮ ਜੀ, ਵੀ ਕਈ ਵਾਰ ਢੋਲੀ ਆਪਾਂ ਨੇ ਨਾ ਨਦੀਨ ਨਾਸ਼ਕਾਂ ਵਾਸਤੇ ਵਰਤੀ ਸੀ ਅਤੇ ਗਲਤੀ ਨਾ ਕਿਤੇ ਉਹ ਹੀ ਵਰਤ ਗਏ ਆਪਣੇ ਕੋਲ ਕੀਟਨਾਸ਼ਕਾਂ ਵਾਸਤੇ, ਅਤੇ ਫਸਲ 'ਤੇ ਮਾੜਾ ਅਸਰ ਪੈ
0: ਜਾਂਦਾ।
1: ਇਸ ਕਰਕੇ ਆਪਾਂ ਨੂੰ ਮਾਹਰ ਕਹਿੰਦੇ ਵੀ ਢੋਲੀ ਜਿਹੜੀ ਨਾ ਵੱਖਰੀ ਰੱਖੋ, ਵੀ ਨਦੀਨ ਨਾਸ਼ਕਾਂ ਵਾਲੀ ਵੱਖਰੀ ਹੋਵੇ ਅਤੇ ਕੀਟਨਾਸ਼ਕਾਂ ਵਾਲੀ ਵੱਖਰੀ ਹੋਵੇ, ਤਾਂ ਕਿ ਇਹ ਗੁੰਜਾਇਸ਼ ਹੀ ਨਾ ਰਹੇ ਵੀ ਕੋਈ ਗਲਤ ਜਿਹੜਾ ਸਾਡੇ ਦਵਾਈ ਦਾ ਜਿਹੜਾ ਨਾ ਰਿਐਕਸ਼ਨ ਹੋ ਜਾਏ।
0: ਇੱਕ ਨਾ ਆਮ ਤੌਰ 'ਤੇ ਸੰਧੂ ਸਾਹਿਬ ਹੋਰ ਵੀ ਹੈ ਕਿ ਅਸੀਂ ਨਾ ਡਾਕਟਰ ਜੀ ਥੋੜ੍ਹੀ ਜਿਹੀ ਆਪਣੀ ਵੀ ਜ਼ਿਆਦਾ ਕਰਦੇ ਹਾਂ ਕਿ ਅਸੀਂ ਦਵਾਈਆਂ ਦਾ ਮਿਸ਼ਰਣ ਵੀ ਤਿਆਰ ਕਰ ਲੈਂਦੇ
1: ਹਾਂ
0: ਵੀ ਚੱਲ ਯਾਰ ਉਹ ਕਿਸੇ ਨੇ ਕਹਿਤਾ ਯਾਰ ਆਹ ਦਵਾਈ ਵਰਤੀ ਸੀ, ਅਗਲਾ ਕਹਿੰਦਾ ਯਾਰ ਫਲਾਣਾ ਸੀ ਉਹਨੇ ਕਿਹਾ ਚੱਲ ਥੋੜ੍ਹੀ ਵਿੱਚ ਇਹ ਵੀ ਪਾ ਲਓ, ਇਹ ਮਿਸ਼ਰਣ ਨਾਲ ਤੁਹਾਡਾ ਕੰਮ ਨਹੀਂ ਚੱਲਣਾ, ਮਿਸ਼ਰਣ ਨੇ ਤੁਹਾਨੂੰ ਖਰਾਬ ਕਰ ਦੇਣਾ। ਇਸ ਕਰਕੇ ਕਿਉਂਕਿ ਹੁਣ ਤਾਂ ਯੂਨੀਵਰਸਿਟੀ ਹੈ, ਮਹਿਕਮਾ ਜ਼ਰਾਇਤ ਹੈ ਸਾਡੇ ਕੋਲ, ਅਦਾਰੇ ਹੈ।

0: ਜਾਣਕਾਰੀ ਦਾ ਸੋਮਾ ਸਾਡੇ ਘਰ ਤੱਕ ਹੈ।
1: ਹਾਂ,
0: ਜੋ ਸਿਫਾਰਸ਼ ਕੀਤਾ ਜਾਂਦਾ ਹੈ, ਜਿੰਨਾ ਸਿਫਾਰਸ਼ ਕੀਤਾ ਜਾਂਦਾ ਔਰ ਜਿਵੇਂ ਸਿਫਾਰਸ਼ ਕੀਤਾ ਜਾਂਦਾ ਹੈ, ਉਸ ਲਿਹਾਜ਼ ਦੇ ਨਾਲ ਹੀ ਆਪਾਂ ਛਿੜਕਾਅ ਕਰਨਾ। ਇਹ ਕਿਸੇ ਦੇ ਕਹੇ ਕਹਾਏ ਜਾਂ ਦੁਕਾਨਦਾਰ ਦੇ ਕਹੇ ਕਹਾਏ, ਇਹ ਆਪਾਂ ਆਪੇ ਮਿਸ਼ਰਣ ਕਰ ਲੈਣਾ ਜਾਂ ਆਪੇ ਮਿਕਦਾਰ ਦਵਾਈ ਦੀ ਵਧਾ ਲੈਣੀ, ਪਾਣੀ ਦੀ ਮਾਤਰਾ ਘਟਾ ਲੈਣੀ, ਇਹ ਕਿਤੇ ਨਾ ਕਿਤੇ ਸਾਡੇ ਲਈ ਜਿਹੜਾ ਘਾਤਕ ਸਾਬਿਤ ਹੋ ਸਕਦਾ।
1: ਪੱਕੀ ਗੱਲ ਆ ਜੀ। ਤਾਂ ਹੀ ਆਪਾਂ ਦੇਖੋ ਵਾਰ ਵਾਰ ਇਹੋ ਹੀ ਆਪਾਂ ਨੂੰ ਕਿਸਾਨ ਵੀਰਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਵੀ ਜੋ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਨੇ ਨਾ, ਦੇਖੋ ਬੜੇ ਸਾਇੰਸਦਾਨ ਲੰਬੀ ਖੋਜ ਕਰਦੇ ਆ ਜੀ। ਐਵੇਂ ਨਹੀਂ ਵੀ ਇੱਕ ਦਿਨ 'ਚ ਜਾ ਕੇ ਉਹਨਾਂ ਨੇ ਦੇਤਾ ਵੀ ਆਹ ਕਰ ਲਓ ਜੀ ਵਰਤ ਲਓ। ਉਹ ਪੂਰੇ ਹਰ ਪਹਿਲੂ ਨੂੰ ਜਾਂਚ ਪਰਖ ਕੇ ਫਿਰ ਸਾਡੇ ਲਈ ਸਿਫਾਰਿਸ਼ ਕਰਦੇ ਵੀ ਕਿਸ ਢੰਗ ਦੇ ਨਾਲ ਕਦੋਂ ਇਹਦੀ ਵਰਤੋਂ ਕਰਨੀ ਹੈ, ਕਿੰਨੀ ਮਾਤਰਾ 'ਚ, ਕਿੰਨੀ ਮਾਤਰਾ 'ਚ ਪਾਣੀ ਲੈਣਾ ਆਪਣਾ ਜੀ। ਨੋਜ਼ਲ ਦਾ ਵੀ ਧਿਆਨ ਰੱਖਣਾ ਪੈਂਦਾ ਜੀ, ਵੱਖਰੀ ਵੱਖਰੀ ਹੁੰਦੀ ਹੈਗੀ ਹੈ। ਅਤੇ ਅੱਛਾ, ਜਦੋਂ ਕੰਮ ਖਤਮ ਹੋ ਗਿਆ ਉਦੋਂ ਬਾਅਦ ਵੀ ਰੁੜੀ ਆਰਾਮ ਵੀ ਧਿਆਨ ਰੱਖੋ ਕਿ ਇਹ ਨਹੀਂ ਵੀ ਆਪਣਾ ਹੁਣ ਕੰਮ ਖਤਮ ਹੋ ਗਿਆ, ਉਸ ਤੋਂ ਬਾਅਦ ਆਪਣੇ ਚੰਗੇ ਤਰੀਕੇ ਨਾਲ ਨਹਾ ਧੋ ਕੇ ਕੱਪੜੇ ਚੇਂਜ ਕਰਕੇ ਫਿਰ ਕੋਈ ਆਪਾਂ ਕੁਝ ਖਾਈਏ ਪੀਏ ਜੀ।
0: ਬਿਲਕੁਲ ਜੀ, ਜਿੱਦਾਂ ਆਪਾਂ ਪਹਿਲੋਂ ਵੀ ਜ਼ਿਕਰ ਕੀਤਾ ਸੀ ਕਿ ਬੜੀ ਜਾਨ ਹਰ ਬੰਦੇ ਦੀ ਕੀਮਤੀ ਹੈ। ਜਿਹੜਾ ਬੰਦਾ ਛਿੜਕਾਅ ਕਰ ਰਿਹਾ ਹੈ, ਤਾਂ ਤੁਸੀਂ ਦੱਸਿਆ ਹੀ ਆ ਵੀ ਜਿੱਦਾਂ ਦਸਤਾਨੇ ਹੈ, ਇੱਕ ਆਮ ਤੌਰ 'ਤੇ ਸੰਧੂ ਸਾਹਿਬ ਜਦੋਂ ਆਪਾਂ ਦਵਾਈਆਂ ਖੋਲ੍ਹਦੇ ਹਾਂ ਨਾ, ਜਦੋਂ ਢੱਕਣ ਖੋਲ੍ਹਦੇ ਹਾਂ, ਜਾਂ ਕਈ ਦਵਾਈਆਂ ਬੋਰਿਆਂ ਦੇ ਵਿੱਚ ਵੀ ਹੁੰਦੀਆਂ ਪਾੜਦੇ ਹਾਂ, ਉਦੋਂ ਬਹੁਤ ਤਵੱਜੋ ਆਦਿ ਦੇਣੀ ਜ਼ਰੂਰੀ ਹੈ, ਹੈ ਨਾ। ਅਤੇ ਇਸ ਕਰਕੇ ਉਸ ਸਮੇਂ ਵੀ ਦਵਾਈ ਅੰਦਰ ਜਾਣ ਦਾ ਖਦਸ਼ਾ ਬਹੁਤ ਜ਼ਿਆਦਾ ਰਹਿੰਦਾ ਹੈ। ਇੱਕ ਤਾਂ ਦੇਖੋ ਦਵਾਈ ਕੋਈ ਵੀ ਸਪਰੇਅ ਕਰਨਾ, ਛਿੜਕਾਅ ਸ਼ਾਂਤ ਮੌਸਮ ਦੇ ਵਿੱਚ ਕਰਨਾ,
1: ਪਹਿਲੀ ਜਿਹੜੀਆਂ ਕਹਿੰਦੇ ਨਾ ਫਸਟ ਏਡ, ਉਹਦਾ ਸਮਾਨ ਵੀ ਨਾਲ ਰੱਖ ਲਓ,
0: ਬਿਲਕੁਲ
1: ਕਿਤੇ ਹੰਗਾਮੇ ਹਾਲਤ ਵਰਤੋਂ
0: ਪੈ ਜਾਂਦੀ ਹੈ, ਜ਼ਰੂਰਤ ਪੈ ਜਾਂਦੀ ਹੈ। ਚੱਲੀਏ ਆਪਾਂ,
1: ਜੈ ਹਿੰਦ ਜੀ,
0: ਜੈ ਜੀ।

0: ਤੁਸੀਂ ਸੁਣ ਰਹੇ ਸੀ ਖੇਤੀਬਾੜੀ ਪ੍ਰੋਗਰਾਮ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸਰਵਣ ਕਰਦੇ ਹਾਂ ਸ਼੍ਰੀ ਰਾਮਚਰਿਤ ਮਾਨਸ 'ਚੋਂ ਲੜੀਵਾਰ ਪਾਠ ਮਾਨਸ ਗਾਨ ਦੀ 139ਵੀਂ ਲੜੀ।
1: ਐਪੀਸੋਡ ਨੰਬਰ 139 139।

ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਰਾਮਚਰਿਤ ਮਾਨਸ ਚੋਂ ਲੜੀਵਾਰ ਪਾਠ ਮਾਨਸ ਗਾਨ। ਮੀਡੀਅਮ ਵੇਵ 343.6 meters ਯਾਨੀ 873 ਕਿਲੋਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਤੁਹਾਨੂੰ ਦੱਸ ਦਈਏ ਪਰਿਚੇ ਤਹਿਤ ਅੱਜ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਸਵੇਰੇ 7:02 'ਤੇ ਤੁਸੀਂ ਸੁਣੋਗੇ ਮਨੋਰੰਜਨ ਅਤੇ ਜਾਣਕਾਰੀ ਭਰਪੂਰ ਪ੍ਰੋਗਰਾਮ ਸੋਹਣੀ ਸਵੇਰ। 8:40 'ਤੇ ਤੁਸੀਂ ਸਰਵਣ ਕਰੋਗੇ ਜਮੀਲ ਮਸੀਹ ਅਤੇ ਸਾਥੀਆਂ ਦੀ ਆਵਾਜ਼ 'ਚ ਮਸੀਹੀ ਭਜਨ। 9:02 'ਤੇ ਸ਼ਾਸਤਰੀ ਸੰਗੀਤ ਦੇ ਪ੍ਰੋਗਰਾਮ ਸੁਰ ਸਾਧਨਾ ਵਿੱਚ ਤੁਸੀਂ ਸੁਣੋਗੇ ਸੁਹਰਾਬ ਸਿੰਘ ਦਾ ਰਾਗ ਤੋੜੀ 'ਚ ਸਿਤਾਰ ਵਾਦਨ। 9:30 ਪ੍ਰੋਗਰਾਮ ਗਿਆਨ ਵਿਗਿਆਨ ਸਾਡੇ ਆਕਾਸ਼ਵਾਣੀ ਜਲੰਧਰ ਕੇਂਦਰ ਤੋਂ ਪ੍ਰਸਾਰਿਤ ਕੀਤਾ ਜਾਏਗਾ। ਇਸ ਪ੍ਰੋਗਰਾਮ 'ਚ ਤੁਸੀਂ ਸੁਣੋਗੇ ਡਾਕਟਰ ਨੀਰਜ ਬਾਂਸਲ ਦੀ ਵਾਰਤਾ, ਵਿਸ਼ਾ ਹੋਏਗਾ ਅੰਤਰਰਾਸ਼ਟਰੀ ਚੰਦਰਮਾ ਦਿਵਸ, ਵਿਗਿਆਨ ਤੱਤ ਅਤੇ ਖ਼ਬਰਾਂ ਪ੍ਰਸਾਰਿਤ ਕੀਤੀਆਂ ਜਾਣਗੀਆਂ। ਸਰੋਤਿਆਂ ਦੀ ਫਰਮਾਇਸ਼ ਨੂੰ ਪੂਰਾ ਕੀਤਾ ਜਾਏਗਾ ਲਾਈਵ ਫੋਨ ਇਨ ਪ੍ਰੋਗਰਾਮ ਹੈਲੋ ਫਰਮਾਇਸ਼ ਤਹਿਤ ਸਵੇਰੇ 10:02 'ਤੇ।

11:05 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਤਮਕ ਜਲੰਧਰ ਪੈਂਦੀ। ਦਿਨੇ 12:05 ਤੇ ਬੱਚੇ ਆਪਣਾ ਪ੍ਰੋਗਰਾਮ ਬਾਲ ਜਗਤ ਸੁਣਨਗੇ। ਦੁਪਹਿਰ 1:15 ਤੋਂ ਲੈ ਕੇ 1:15 ਤੱਕ ਤੁਸੀਂ ਸੁਣੋਗੇ ਪ੍ਰੋਗਰਾਮ ਫੌਜੀ ਵੀਰਾਂ ਲਈ। ਇਸ ਪ੍ਰੋਗਰਾਮ ਦੌਰਾਨ ਸਮਾਚਾਰ ਆਪੋ ਆਪਣੇ ਸਮੇਂ ਤੇ ਨਸ਼ਰ ਕੀਤੇ ਜਾਣਗੇ। ਦੁਪਹਿਰ 2:30 ਤੁਸੀਂ ਸੁਣੋਗੇ ਪ੍ਰੋਗਰਾਮ ਰੰਗਲੀ ਧਰਤੀ। ਅੱਜ ਦੇ ਕਲਾਕਾਰ ਹੋਣਗੇ ਹਰਦੇਵ ਸਿੰਘ ਕੰਵਲ, ਕਵੀਸ਼ਰ ਤੇ ਸਾਥੀ।

ਸ਼ਾਮ 4:02 ਤੇ ਹਮਕਲਮ ਪ੍ਰੋਗਰਾਮ ਪ੍ਰਸਾਰਿਤ ਕੀਤਾ ਜਾਏਗਾ, ਜਿਸ ਵਿੱਚ ਇੱਕ ਚਰਚਾ ਸੁਣੋਗੇ ਜਿਸ ਦਾ ਮੌਜੂ ਹੋਏਗਾ ਉਰਦੂ ਅਦਬ ਕੀ ਤਹਿਰੀਕਾਤ। ਭਾਗ ਲੈਣਗੇ ਡਾਕਟਰ ਮੁਹੰਮਦ ਰਫੀ, ਡਾਕਟਰ ਸੈਯਦ ਰਿਹਾਨ ਹਸਨ।

ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਤੁਸੀਂ ਸਰਵਣ ਕਰੋਗੇ ਸ਼ਾਮ 4:30 ਵਜੇ। ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ ਤੁਸੀਂ ਸਰਵਣ ਕਰੋਗੇ ਸ਼ਾਮ 5:30 ਵਜੇ। ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਅੱਜ ਦੇ ਇਸ ਪ੍ਰੋਗਰਾਮ 'ਚ ਕੰਮ ਦੀਆਂ ਗੱਲਾਂ ਦੇ ਨਾਲ ਨਾਲ ਮੱਕੀ ਦੇ ਕੀੜੇ ਇਸ ਵਿਸ਼ੇ 'ਤੇ ਡਾਕਟਰ ਜਵਾਲਾ ਜਿੰਦਲ ਦੀ ਵਾਰਤਾ ਸੁਣੋਗੇ। ਸੰਗੀਤ ਰੂਪਕ ਪ੍ਰਸਾਰਿਤ ਕਰਾਂਗੇ ਸਾਵਨ। ਸ਼ਾਮ 7:45 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਵਗਦੇ ਪਾਣੀ ਤਹਿਤ ਮਦਨ ਵੀਰਾ ਦਾ ਕਵਿਤਾ ਪਾਠ। ਰਾਤ 8 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਤੁਹਾਡੀ ਚਿੱਠੀ ਮਿਲੀ। ਰਾਤ 9:15 ਵਜੇ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਸਪੋਟਲਾਈਟ। 9:30 ਵਜੇ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਸੰਸਦ ਕੇ ਸਮਕਸ਼ ਮੁੱਦੇ। ਅਤੇ ਰਾਤ 10 ਵਜੇ ਰਵੀ ਵਾਸਰੀਏ ਅਖਿਲ ਭਾਰਤੀ ਸੰਗੀਤ ਸਭਾ ਸਾਡੇ ਦਿੱਲੀ ਕੇਂਦਰ ਤੋਂ ਪ੍ਰਸਾਰਿਤ ਕੀਤਾ ਜਾਏਗਾ।

ਡੀਟੀਐਚ ਦੀ ਆਕਾਸ਼ਵਾਣੀ ਪੰਜਾਬ ਸੇਵਾ ਤੇ ਬਾਅਦ ਦੁਪਹਿਰ 3:02 ਤੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਤੇ ਰਾਤ 11:10 ਤੇ ਸਮਾਂ ਰਹੇਗਾ ਪ੍ਰੋਗਰਾਮ ਸੌਗਾਤ ਦਾ। ਇਹ ਸੀ ਪਰਿਚੇ ਤਹਿਤ ਸਾਡੇ ਇਸ ਮੀਟਰ ਤੋਂ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 6:55 ਹੋ ਰਹੇ ਨੇ, ਆਓ ਸੁਣਦੇ ਹਾਂ ਸੰਸਕ੍ਰਿਤ ਸਮਾਚਾਰ।

0: ग्रामीणविकासः, सहकार्यसंस्थाः, ऊर्जासुरक्षा, पर्यावरणस्य स्थायित्वञ्च इत्यादिषु क्षेत्रेषु युगपत् औन्नत्यं दृष्टम्। NTA इति राष्ट्रियपरीक्षणसंस्थया समीक्षार्थम् OMR पत्राणां प्रस्तुतीकरणस्य विषये छात्राणाम् अभिभावकानाञ्च कृते सचेतकपत्रं प्रकाशितम्। NTA इत्यनेन प्रकाशितं यत् अद्यतनकाले समीक्षार्थं प्रदत्तानि बहूनि OMR पत्राणि कृत्रिमाणि प्राप्तानि। NTA इत्यनेन उक्तं यत् प्राप्तस्य प्रत्येकस्य पत्रस्य सक्रियरूपेण परीक्षणं क्रियते, परन्तु यदि कृत्रिमम् अथवा AI जनितानि OMR पत्राणि प्रस्तूयन्ते तर्हि गभीराः न्यायिकपरिणामाः भवितुम् अर्हन्ति इति सचेतना दत्ता। केन्द्रीयमाध्यमिकशिक्षाबोर्ड् CBSE द्वारा ऐषमः दशमकक्षायाः द्वितीयबोर्ड् परीक्षायाः परिणामः घोषितः। ये छात्राः द्वितीयबोर्ड् परीक्षां लिखितवन्तः ते डिजिलाकर् रिजल्ट् इत्यस्य माध्यमेन तेषां परिणामान् प्राप्तुं शक्नुवन्ति। राष्ट्रियशिक्षानीतेः अनुशंसानाम् अनुरूपं CBSE संस्थया दशमकक्षायाः कृते अस्मात् वर्षात् बोर्ड् परीक्षाद्वयं प्रवर्तितमासीत्। केन्द्रीयवाणिज्य उद्योगमन्त्री पीयूषगोयलः एस्टोनिया देशस्य आधिकारिकयात्रायाः समये टेलिन् नगरे भारत एस्टोनिया व्यापारमञ्चं सम्बोधितवान्। अस्मिन् अवसरे सः व्यापारे, निवेशे, नवीनतायां, प्रौद्योगिक्यां च गहन सहकार्यस्य आह्वानं कृतवान्। मञ्चे द्विपक्षीय आर्थिक सहकार्यस्य सुदृढीकरणाय नूतनानां मार्गाणाम् अन्वेषणार्थम् उभयदेशानां वरिष्ठ सर्वकारीयप्रतिनिधयः, उद्योगनेतारः, व्यापारप्रतिनिधिमण्डलस्य च सदस्याः एकत्र आगतास्सन्ति। जम्मूकश्मीरे श्री अमरनाथजी यात्रा प्रतिकूलऋतोः पूर्वानुमानं दृष्ट्वा पहलगाम बालताल इति द्वयोः मार्गयोः अपि अद्यारभ्य स्थगिता जाता। एकः अधिकारी अवदत् यत् भारतस्य ऋतुविज्ञानविभागेन यात्रिकाणां सुरक्षां कल्याणञ्च सुनिश्चित्य आगामिषु कतिपयेषु दिनेषु ऋतोः प्रतिकूलतायाः पूर्वानुमानस्य अनन्तरम् एषः निर्णयः कृतः। अधिकारी अवदत् यत् यावत् अग्रिम आदेशः न भवति तावत् बालताल नूनवान चन्दनवारी आधारशिला शिभ्रात् यात्रीणाम् अग्रे गमनस्य अनुमतिः न भविष्यति इति वार्ताः।
1: मीडियम वेव 343.6 मीटर यानी 873 किलोहर्ट्ज़ से ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਮੋਲਡੋਵਾ, ਉੱਤਰੀ ਮੈਸੇਡੋਨੀਆ ਅਤੇ ਰੋਮਾਨੀਆ ਦੇ ਸਰਕਾਰੀ ਦੌਰੇ 'ਤੇ ਰਵਾਨਾ ਹੋਣਗੇ। ਕੇਂਦਰੀ ਰਾਜ ਮੰਤਰੀ ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਹੈ ਕਿ ਪੈਨਸ਼ਨਰਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦੇ ਨਾਲ ਨਾਲ ਪੈਨਸ਼ਨਰਾਂ ਦੀਆਂ ਇੱਛਾਵਾਂ ਅਤੇ ਚਿੰਤਾਵਾਂ ਨੂੰ ਦੂਰ ਕਰਨ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਏ। ਭਾਰਤ ਦੇ ਚੀਫ ਜਸਟਿਸ ਜਸਟਿਸ ਸੂਰਿਆਕਾਂਤ ਨੇ ਚੌਗਿਰਦਾ ਸੁਰੱਖਿਆ ਅਤੇ ਨਿਰੰਤਰ ਰਹਿਣਯੋਗ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਇੱਕ ਰੁੱਖ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਪੰਜਾਬ ਭਰ 'ਚ ਵੱਖ ਵੱਖ ਥਾਵਾਂ 'ਤੇ ਕੱਲ੍ਹ ਲੋਕ ਅਦਾਲਤਾਂ ਲਾਈਆਂ ਗਈਆਂ। ਪੰਜਾਬ ਭਰ ਵਿੱਚ ਗਣਨਾ ਫਾਰਮ ਭਰਨ ਅਤੇ ਜਮ੍ਹਾਂ ਕਰਵਾਉਣ ਲਈ ਅੱਜ ਸਾਰੇ ਵੋਟ ਕੇਂਦਰਾਂ 'ਤੇ ਸਵੇਰੇ 8 ਵਜੇ ਤੋਂ ਦੁਪਹਿਰ ਬਾਅਦ 2 ਵਜੇ ਤੱਕ ਇੱਕ ਰੋਜ਼ਾ SIR ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਏ। ਸਰਕਾਰ ਨੇ ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਸੰਸਦ ਦੇ ਮੌਨਸੂਨ ਇਜਲਾਸ ਤੋਂ ਪਹਿਲਾਂ ਅੱਜ ਇੱਕ ਸਰਵ ਪਾਰਟੀ ਮੀਟਿੰਗ ਬੁਲਾਈ ਏ। 72ਵੇਂ ਰਾਸ਼ਟਰੀ ਫਿਲਮ ਅਵਾਰਡਾਂ ਦਾ ਐਲਾਨ ਕਰ ਦਿੱਤਾ ਗਿਆ ਏ। ਬਿਹਤਰੀਨ ਫਿਲਮ ਆਲੋਚਕ ਦਾ ਅਵਾਰਡ ਸੰਜੀਵ ਸ਼੍ਰੀਵਾਸਤਵ ਨੂੰ ਦਿੱਤਾ ਜਾਵੇਗਾ। ਮੌਸਮ ਵਿਭਾਗ ਨੇ ਭਲਕੇ 20 ਜੁਲਾਈ ਤੋਂ 22 ਜੁਲਾਈ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ ਵਿੱਚ ਭਾਰੀ ਤੋਂ ਬੇਹੱਦ ਭਾਰੀ ਮੀਂਹ ਪੈਣ ਸੰਬੰਧੀ ਔਰੇਂਜ ਅਲਰਟ ਜਾਰੀ ਕੀਤਾ ਏ। ਜਪਾਨ ਓਪਨ ਬੈਡਮਿੰਟਨ ਟੂਰਨਾਮੈਂਟ ਵਿੱਚ ਔਰਤਾਂ ਦੇ ਸਿੰਗਲਸ ਦੇ ਫਾਈਨਲ ਵਿੱਚ ਅੱਜ PV ਸੰਧੂ ਦਾ ਮੁਕਾਬਲਾ ਜਾਪਾਨ ਦੀ ਅਕੇਨ ਯਾਮਾਗੁਚੀ ਨਾਲ ਹੋਵੇਗਾ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ।

ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਪ੍ਰੋਗਰਾਮ ਸੋਹਣੀ ਸਵੇਰ। ਜੇ ਹਿੰਮਤ ਹੈ ਤਾਂ ਰਾਵਾਂ ਖੁਦ ਬਣਾ ਕੇ ਤੁਰ, ਜੇ ਹਿੰਮਤ ਹੈ ਤਾਂ ਰਾਵਾਂ ਖੁਦ ਬਣਾ ਕੇ ਤੁਰ, ਐਵੇਂ ਨਾ ਕਿਸੇ ਦੇ ਪੈਰਾਂ ਦੇ ਨਿਸ਼ਾਨਾਂ ਪਿੱਛੇ ਰੁੜ। ਤੂਫਾਨਾਂ ਨਾਲ ਖਹਿਣ ਦੀ ਜਿਨ੍ਹਾਂ ਦੀ ਜ਼ਰੂਰਤ ਹੁੰਦੀ ਹੈ, ਉਹੀ ਪਾਉਂਦੇ ਨੇ ਮੰਜ਼ਲਾਂ, ਬਾਕੀ ਤਾਂ ਬੈਠੇ ਰਹਿੰਦੇ ਨੇ ਜੋੜ। ਉੱਠ ਖੜ੍ਹੇ ਹੋ ਯਾਰਾ, ਇਹ ਸਵੇਰ ਤੇਰੀ ਹੈ, ਕਿਸਮਤ ਦੇ ਬੂਹੇ ਖੁੱਲਣਗੇ, ਬਸ ਤੂੰ ਹਿੰਮਤ ਨਾ ਛੱਡ। ਅਤੇ ਊਰਜਾ ਦੇ ਨਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਇਸ ਸੋਹਣੀ ਸਵੇਰ ਵਿੱਚ। ਮੈਂ ਹਾਂ ਤੁਹਾਡੀ ਹੋਸਟ ਅਤੇ ਦੋਸਤ ਗਿਨੀਸ਼ਾ, ਅਤੇ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਸੋਹਣੀ ਸਵੇਰ 'ਚ। ਦੋਸਤੋ, ਜ਼ਿੰਦਗੀ ਖੂਬਸੂਰਤ ਸਫ਼ਰ ਹੈ, ਅਤੇ ਫਿਰ ਜੇ ਇਸ ਸਫ਼ਰ ਦੀ ਸ਼ੁਰੂਆਤ ਪੂਰੇ ਜੋਸ਼ ਖਰੋਸ਼ ਨਾਲ ਕੀਤੀ ਜਾਏ ਤਾਂ ਫਿਰ ਜੀ ਗੱਲ ਹੀ ਕਿਹੜੀ ਰਹਿ ਜਾਂਦੀ ਹੈ। ਬਿਲਕੁਲ, ਅੱਜ ਹੈ ਇਤਵਾਰ ਦਾ ਦਿਨ ਔਰ ਪੂਰੇ ਹਫ਼ਤੇ ਦੀ ਥਕਾਵਟ ਵੀ ਲਾ ਰਹੇ ਨੇ ਕਿਉਂਕਿ ਛੁੱਟੀ ਵੀ ਮਨਾ ਰਹੇ ਨੇ, ਪਰ ਨਾਲ ਹੀ ਨਾਲ ਕਿੰਨੇ ਸਾਰੇ ਕੰਮ ਜਿਹੜੇ ਸੋਚ ਰੱਖੇ ਆ ਵੀ ਇਹ ਇਤਵਾਰ ਨੂੰ ਕਰਾਂਗੇ, ਅਤੇ ਉਹਨਾਂ ਦੀਆਂ ਤਿਆਰੀਆਂ ਵੀ ਨੇ ਜਿਹੜੀਆਂ ਉਹ ਸ਼ੁਰੂ ਕਰ ਦਿੱਤੀਆਂ ਗਈਆਂ ਲੱਗਦੀਆਂ ਨੇ, ਹੈ ਨਾ ਜੀ? ਐਵੇਂ ਹੀ ਹੋ ਰਿਹਾ ਨਾ? ਜੀ, ਉਮੀਦ ਕਰਦੇ ਹਾਂ ਵੀ ਸਾਰੇ ਜਾਣੇ, ਸਾਡੇ ਜਿੰਨੇ ਵੀ ਦੋਸਤ ਨੇ ਜਿਹੜੇ ਜੁੜੇ ਹੋਏ ਨੇ ਸਾਡੇ ਨਾਲ ਆਕਾਸ਼ਵਾਣੀ ਜਲੰਧਰ ਦੇ ਨਾਲ, ਉਹ ਸਾਰੇ ਤੰਦਰੁਸਤ ਹੋਣਗੇ, ਖੁਸ਼ ਹੋਣਗੇ। ਅਤੇ ਮੁਸ਼ਕਲਾਂ ਦੀ ਜੇ ਗੱਲ ਕਰੀਏ ਤਾਂ ਜ਼ਿੰਦਗੀ ਦੇ ਵਿੱਚ, ਇਸ ਜੀਵਨ ਦੇ ਵਿੱਚ, ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਜਿਹੜੀਆਂ ਨੇ ਨਾ, ਉਹ ਆਉਂਦੀਆਂ ਹੀ ਰਹਿੰਦੀਆਂ ਨੇ। ਕੋਈ ਉਹਨਾਂ ਮੁਸ਼ਕਲਾਂ ਤੋਂ ਘਬਰਾ ਜਾਂਦਾ ਹੈ ਅਤੇ ਕੋਈ ਲੜ ਕੇ ਅੱਗੇ ਵੱਧ ਜਾਂਦਾ ਹੈ। ਹਰ ਇੱਕ ਇਨਸਾਨ ਦਾ ਮੁਸ਼ਕਲਾਂ ਨੂੰ ਦੇਖਣ ਦਾ ਨਜ਼ਰੀਆ ਅਲੱਗ ਹੁੰਦਾ ਹੈ, ਪਰ ਸੱਚ ਜਾਣਿਓ, ਜ਼ਿੰਦਗੀ ਵਿੱਚ ਮੁਸ਼ਕਲਾਂ ਸਿਰਫ ਸਾਨੂੰ ਮਜ਼ਬੂਤ ਬਣਾਉਣ ਆਉਂਦੀਆਂ ਨੇ। ਅਤੇ ਜੇ ਅੱਜ ਸੂਰਜ ਚੜ੍ਹਿਆ ਹੈ ਨਾ, ਤਾਂ ਸਾਨੂੰ ਇਹ ਯਾਦ ਦਿਵਾਉਂਦਾ ਹੈ ਵੀ ਹਰ ਹਨੇਰੇ ਤੋਂ ਬਾਅਦ ਇੱਕ ਨਵੀਂ ਸਵੇਰ ਜ਼ਰੂਰ ਹੁੰਦੀ ਹੈ, ਹੈ ਨਾ ਜੀ? ਐਵੇਂ ਤਾਂ ਨਹੀਂ ਕਿਹਾ ਵੀ ਉੱਠ ਫਰੀਦਾ ਸੁੱਤਿਆ, ਦੁਨੀਆ ਦੇਖਣ ਜਾ, ਜੇ ਕੋਈ ਮਿਲ ਜਾਏ ਬਖਸ਼ਿਆ ਤਾਂ ਤੂੰ ਵੀ ਬਖਸ਼ਿਆ ਜਾ। ਹਿੰਮਤ ਨਾ ਹਾਰ ਬੰਦਿਆ, ਰੱਬ 'ਤੇ ਰੱਖ ਯਕੀਨ, ਤੇਰੀ ਮਿਹਨਤ ਰੰਗ ਲਿਆਊਗੀ, ਬਦਲੂਗੀ ਇਹ ਜ਼ਮੀਨ। ਬਿਲਕੁਲ ਜੀ, ਇਸ ਕਰਕੇ ਇਹ ਕਹਿੰਦੇ ਆ ਨਾ ਵੀ ਕੋਸ਼ਿਸ਼ ਕਰਨੇ ਵਾਲੋਂ ਕੀ ਕਭੀ ਹਾਰ ਨਹੀਂ ਹੁੰਦੀ। ਲਓ ਜੀ, ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਗੀਤ ਦੇ ਨਾਲ।

ਦੋਸਤੋ, ਗੱਲ ਕਰ ਰਹੇ ਹਾਂ ਅਸੀਂ ਵੀ ਜੋਸ਼ ਜਿਹੜਾ ਹੈ ਨਾ ਇਨਸਾਨ ਦੇ ਅੰਦਰੋਂ ਖਤਮ ਨਹੀਂ ਹੋਣਾ ਚਾਹੀਦਾ। ਕਦੀ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਆ ਜਾਣ ਨਾ ਤਾਂ ਫਿਰ ਘਬਰਾਉਣਾ ਨਹੀਂ ਹੈ। ਕਦੀ ਇਹ ਨਹੀਂ ਸੋਚਣਾ ਵੀ ਹਰ ਵੇਲੇ ਮੁਸ਼ਕਲਾਂ ਜਿਹੜੀਆਂ ਨੇ ਨਾ ਉਹ ਮੇਰੇ ਨਾਲ ਹੀ ਮੇਰੇ ਰਸਤੇ ਵਿੱਚ ਹੀ ਕਿਉਂ ਆਉਂਦੀਆਂ ਨੇ, ਮੇਰੇ ਨਾਲ ਨਾਲ ਹੀ ਕਿਉਂ ਚੱਲਦੀਆਂ ਨੇ। ਨਾ ਜੀ, ਨਾ ਇਵੇਂ ਨਹੀਂ ਹੁੰਦਾ। ਕਹਿੰਦੇ ਪਰਮਾਤਮਾ ਜਿਹੜਾ ਹੈ ਨਾ ਉਹ ਇਹ ਵਾਲੇ ਟੈਸਟ ਵੀ ਸਿਰਫ ਉਹਨਾਂ ਨੂੰ ਦਿੰਦਾ ਜਿਨ੍ਹਾਂ ਨੂੰ ਸਮਝਦਾ ਵੀ ਉਹ ਕਾਬਲ ਨੇ। ਕਹਿੰਦਾ ਟੀਚਰ ਵੀ ਕਲਾਸ ਦੇ ਵਿੱਚ ਸਿਰਫ ਉਹਨਾਂ ਨੂੰ ਟੈਸਟ ਦਿੰਦੀ ਹੈ ਨਾ, ਜਿਹੜੇ ਔਖਾ ਟੈਸਟ ਉਹਨੂੰ ਦਿੰਦੀ ਹੈ ਜਿਹੜੇ ਬੱਚੇ ਨੂੰ ਪਤਾ ਵੀ ਆ ਇਹ ਇੰਟੈਲੀਜੈਂਟ ਹੈ, ਇਹਨੇ ਕੋਸ਼ਿਸ਼ ਕਰਨੀ ਆ ਕਰਨ ਦੀ, ਅਤੇ ਜਿਹਨੇ ਥੋੜ੍ਹੀ ਜਿਹੀ ਕੇਸਲ ਮਾਰ ਜਾਣੀ ਆ ਉਹਨੂੰ ਥੋੜ੍ਹਾ ਜਿਹਾ ਸੌਖਾ ਟੈਸਟ ਮਿਲ ਜਾਂਦਾ ਹੈ। ਲੇਕਿਨ ਜ਼ਿੰਦਗੀ ਜਿਹੜੀ ਹੈ ਨਾ ਇਹ ਬਹੁਤ ਹੀ ਖੂਬਸੂਰਤ ਹੈ ਜੇ ਦੇਖਿਆ ਜਾਵੇ ਤਾਂ, ਹੈ ਨਾ। ਜੇ ਇਹਨੂੰ ਉਸ ਨਜ਼ਰੀਏ ਨਾਲ ਦੇਖੀਏ ਵੀ ਇੱਕ ਜੀਵਨ ਦੇ ਦੋ ਪਹਿਲੂ ਨੇ, ਸੁੱਖ ਦੁੱਖ ਹੈ ਜਿਹੜੇ ਨਾਲੋਂ ਨਾਲ ਚੱਲਦੇ ਨੇ। ਇਸ ਕਰਕੇ ਜੇ ਸੁੱਖ ਨਹੀਂ ਆਇਆ ਹੈ ਨਾ ਤਾਂ ਫਿਰ ਦੁੱਖ ਦੇ ਵਿੱਚ ਤਾਂ ਇਨਸਾਨ ਖਰਾਬ ਹੀ ਹੋ ਜਾਏਗਾ, ਔਰ ਜੇਕਰ ਦੁੱਖ ਨਹੀਂ ਆਇਆ ਤਾਂ ਸੁੱਖ ਵੀ ਇਨਸਾਨ ਨੂੰ ਹਉਮੈ ਵੱਲ ਲੈ ਕੇ ਚੱਲ ਪੈਂਦਾ ਹੈ ਨਾ। ਅਤੇ ਅੱਜ ਜੀ ਤੁਹਾਡੀ ਰੋਜ਼ਾਨਾ ਦੀ ਜਿਹੜੀ ਜ਼ਿੰਦਗੀ ਹੈ ਉਹਨੂੰ ਹੋਰ ਸੌਖਾ ਅਤੇ ਖੁਸ਼ਹਾਲ ਬਣਾਉਣ ਲਈ ਕੁਝ ਖਾਸ ਨੁਕਤੇ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਤਾਂ ਜੀ ਬੜਾ ਜ਼ਰੂਰੀ ਹੈ, ਉਹ ਹੈ ਜੀ ਪੈਸੇ ਦੀ ਬੱਚਤ ਅਤੇ ਸਮਾਰਟ ਖਰਚੇ। ਬਿਲਕੁਲ, ਮਨੀ ਸੇਵਿੰਗ ਟਿਪਸ ਨੇ ਕੁਝ ਸਾਡੇ ਕੋਲ, ਔਰ ਮਹਿੰਗਾਈ ਦਾ ਦੌਰ ਹੈ, ਕਮਾਈ ਦੇ ਨਾਲ ਨਾਲ ਬੱਚਤ ਕਰਨਾ ਤਾਂ ਜੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ, ਹੈ ਨਾ। ਇਸ ਕਰਕੇ ਇਸ ਬਚਤ ਨੂੰ ਕਰਨ ਦੇ ਲਈ ਤੁਸੀਂ ਕਰਨਾ ਕੀ ਹੈ, ਘਰ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਜੀ ਬਜਟ ਬਣਾਉਣਾ ਬਹੁਤ ਜ਼ਰੂਰੀ ਹੈ, ਹੈ ਨਾ। ਮਹੀਨੇ ਦੀ ਸ਼ੁਰੂਆਤ ਦੇ ਵਿੱਚ ਹੀ ਤੁਸੀਂ ਆਪਣੇ ਖਰਚਿਆਂ ਦੀ ਇੱਕ ਲਿਸਟ ਜਿਹੜੀ ਆ ਉਹ ਤਿਆਰ ਕਰ ਲਓ, ਅਤੇ ਕੋਸ਼ਿਸ਼ ਕੀ ਕਰਨੀ ਹੈ ਵੀ ਤੁਹਾਡਾ ਇਹ ਖਰਚਾ ਜਿਹੜਾ ਤੁਸੀਂ ਤਿਆਰ ਕਰਨਾ ਚਾਹੁੰਦੇ ਹੋ ਨਾ ਇਹਦਾ ਇੱਕ ਨਿਯਮ ਰੱਖਣਾ। ਨਿਯਮ ਹੈਗਾ ਜੀ 50-30-20, ਇਹਨੂੰ ਕਿਹਾ ਜਾਂਦਾ ਹੈ 50-30-20 ਰੂਲ। ਬਿਲਕੁਲ ਜੀ, ਆਪਣੀ ਕਮਾਈ ਦਾ 50% ਜਿਹੜਾ ਹਿੱਸਾ ਹੈ ਨਾ ਉਹ ਜ਼ਰੂਰੀ ਲੋੜਾਂ ਜਿਵੇਂ ਕਿ ਰਾਸ਼ਨ ਹੈ, ਬਿੱਲ ਹੈ, ਬਿਜਲੀ ਪਾਣੀ ਦੇ, ਹੈ ਨਾ, ਇਹਨਾਂ ਸਾਰਿਆਂ ਦੇ ਲਈ, 30% ਆਪਣੀਆਂ ਇੱਛਾਵਾਂ 'ਤੇ, ਅਤੇ ਘੱਟੋ ਘੱਟ 20% ਹਿੱਸਾ ਆਪਣੇ ਭਵਿੱਖ ਲਈ ਜ਼ਰੂਰ ਬਚਾਓ। ਅਤੇ ਜਿਹੜੇ ਇਹ ਫਾਲਤੂ ਦੇ ਖਰਚੇ ਅਸੀਂ ਕਰ ਦਿੰਦੇ ਹਾਂ ਕਈ ਵਾਰੀ ਨਾ, ਉਹਨਾਂ 'ਤੇ ਲਗਾਮ ਲਗਾਉਣ ਦੀ ਵੀ ਜੀ ਬਹੁਤ ਜ਼ਿਆਦਾ ਜ਼ਰੂਰਤ ਹੈ। ਔਨਲਾਈਨ ਸ਼ੋਪਿੰਗ ਦੀਆਂ ਜਿਹੜੀਆਂ ਕਈ ਵਾਰੀ ਸੇਲਸ ਦੇਖ ਕੇ ਸਾਨੂੰ ਲੱਗਦਾ ਵੀ ਲੈ ਆ ਵੀ ਲੈ ਲਈਏ, ਆ ਵੀ ਲੈ ਲਈਏ, ਅਤੇ ਕਈ ਵਾਰੀ ਲੋੜ ਨਹੀਂ ਵੀ ਹੁੰਦੀ ਪਰ ਤਾਂ ਵੀ ਅਸੀਂ ਲੈ ਲੈਂਦੇ ਹਾਂ, ਅਤੇ ਇਸ ਕਰਕੇ ਵੀ ਘਰ ਦਾ ਬਜਟ ਜਿਹੜਾ ਹੈ ਨਾ ਕਈ ਵਾਰੀ ਉਹ ਹਿੱਲ ਜਾਂਦਾ ਹੈ। ਪਰ ਤੁਸੀਂ ਚੇਤੇ ਰੱਖਣਾ ਹੈ ਕਿ 50-30-20 ਵਾਲਾ ਨਿਯਮ ਜਿਹੜਾ ਹੈ ਨਾ ਉਹ ਜੀਵਨ ਦੇ ਵਿੱਚ ਰਹੇ, ਇਸ ਫਲਸਫੇ ਨੂੰ ਛੱਡਣਾ ਨਹੀਂ ਜੀ ਕਦੀ, ਕਿ 50% ਹਿੱਸਾ ਜ਼ਰੂਰੀ ਲੋੜਾਂ, 30% ਆਪਣੀਆਂ ਇੱਛਾਵਾਂ 'ਤੇ, ਅਤੇ ਘੱਟੋ ਘੱਟ 20% ਆਪਣੇ ਬੁਢਾਪੇ ਦੇ ਲਈ ਵੀ, ਆਪਣੇ ਭਵਿੱਖ ਦੇ ਲਈ ਵੀ ਬਚਾਉਣਾ ਹੈ। ਅਤੇ ਦੂਜੀ ਗੱਲ ਕਰਦੇ ਹਾਂ ਜੀ ਮਾਨਸਿਕ ਸਕੂਨ ਅਤੇ ਖੁਸ਼ੀ ਦੀ। ਬਿਲਕੁਲ, ਮੈਂਟਲ ਪੀਸ ਦੀ ਗੱਲ ਕਰਦੇ ਹਾਂ। ਕਹਿੰਦੇ ਜਿਵੇਂ ਸਰੀਰ ਨੂੰ ਖੁਰਾਕ ਦੀ ਲੋੜ ਪੈਂਦੀ ਹੈ ਨਾ, ਰੋਟੀ ਪਾਣੀ ਅਸੀਂ ਕਹਿੰਦੇ ਨਾ ਚੰਗਾ ਖਾਣਾ, ਨੋ ਡਾਊਟ ਵੀ ਅੱਜ ਕੱਲ੍ਹ ਫਾਸਟ ਫੂਡ ਦੇ ਦੁਨੀਆ ਦੇ ਵਿੱਚ ਥੋੜ੍ਹਾ ਜਿਹਾ ਹੈਲਥ ਨੂੰ ਦਰਕਿਨਾਰ ਕਰ ਦਿੱਤਾ ਜਾਂਦਾ ਹੈ ਨਾ, ਲੇਕਿਨ ਹੈਲਥ ਦੇ ਪ੍ਰਤੀ ਕੌਨਸ਼ੀਅਸ ਵੀ ਬਹੁਤ ਜ਼ਿਆਦਾ ਯੂਥ ਹੋ ਚੁੱਕਾ ਹੈ ਨਾ। ਅਤੇ ਉਵੇਂ ਹੀ ਜਿਵੇਂ ਸਾਡੇ ਸਰੀਰ ਨੂੰ ਖੁਰਾਕ ਦੀ ਲੋੜ ਹੈ, ਆਰਾਮ ਦੀ ਲੋੜ ਹੈ ਨਾ, ਰੈਸਟ ਦੀ ਲੋੜ ਹੈ, ਸਾਡੇ ਦਿਮਾਗ

ਨੂੰ ਵੀ ਆਰਾਮ ਦੀ ਲੋੜ ਹੈ। ਹੁਣ ਉਹ ਆਰਾਮ ਕਿਵੇਂ ਮਿਲੇਗਾ? ਸਾਰਾ ਦਿਨ ਚੱਲਦਾ, ਸਵੇਰੇ ਉੱਠਦੇ ਹਾਂ ਅਸੀਂ ਸੋਚਣਾ ਸ਼ੁਰੂ ਕਰ ਦਿੰਦੇ ਹਾਂ ਵੀ ਅੱਜ ਕਰਨਾ ਕੀ ਹੈ, ਕੱਲ੍ਹ ਕੀ ਕੀਤਾ ਸੀਗਾ, ਅੱਜ ਕੋਈ ਖਾਸ ਦਿਨ ਤਾਂ ਨਹੀਂ, ਅੱਜ ਮੈਂ ਕਿਤੇ ਮੀਟਿੰਗ 'ਤੇ ਤਾਂ ਨਹੀਂ ਜਾਣਾ ਸੀਗਾ, ਅੱਜ ਮੈਂ ਕੁਝ ਲਿਆਉਣਾ ਤਾਂ ਨਹੀਂ ਸੀਗਾ, ਕੋਈ ਬਿੱਲ ਤਾਂ ਨਹੀਂ ਭਰਨਾ। ਇੰਨਾ ਸਾਰਾ ਕੁਝ ਵਿਚਾਰਾ ਦਿਮਾਗ ਸਾਡਾ ਸੋਚਦਾ ਹੈ, ਇਹਨੂੰ ਵੀ ਸਕੂਨ ਦੀ ਲੋੜ ਹੈ। ਬਿਲਕੁਲ ਜੀ, ਅਤੇ ਸਭ ਤੋਂ ਪਹਿਲਾਂ ਤਾਂ ਜੀ ਸਕੂਨ ਦੇਣਾ ਜਿਹੜਾ ਅਸੀਂ ਹੱਥ ਦੇ ਵਿੱਚ ਫੜਿਆ ਹੁੰਦਾ ਹੈ ਫੋਨ, ਉਹਦੇ ਤੋਂ ਸੋਸ਼ਲ ਮੀਡੀਆ ਤੋਂ ਥੋੜ੍ਹੀ ਜਿਹੀ ਦੂਰੀ ਜਿਹੜੀ ਹੈ ਨਾ ਉਹ ਚਾਹੀਦੀ ਹੈ। ਦਿਨ ਵਿੱਚ ਘੱਟੋ ਘੱਟ 1 ਘੰਟਾ ਜਿਹੜਾ ਆਪਣਾ ਫੋਨ ਹੈ ਨਾ, ਫੋਨ ਅਤੇ ਸੋਸ਼ਲ ਮੀਡੀਆ ਇਹਨਾਂ ਦੋਨਾਂ ਤੋਂ ਦੂਰ ਰਹੋ, ਹੈ ਨਾ। ਕੁਦਰਤ ਦੇ ਨਾਲ ਸਮਾਂ ਬਿਤਾਉਣ ਦੀ ਕੋਸ਼ਿਸ਼ ਕਰੋ, ਸਵੇਰੇ ਜਾਂ ਸ਼ਾਮ ਨੂੰ ਦਰੱਖਤਾਂ ਪੌਦਿਆਂ ਦੇ ਕੋਲ ਬੈਠੋ। ਇਹ ਤੁਹਾਡੇ ਤਣਾਅ ਨੂੰ, ਮਤਲਬ ਜਿਹੜਾ ਤੁਹਾਨੂੰ ਸਟ੍ਰੈੱਸ ਹੁੰਦਾ ਨਾ, ਮੈਂਟਲ ਸਟ੍ਰੈੱਸ, ਉਹਨੂੰ 50% 50% ਤੱਕ ਘੱਟ ਕਰਦਾ ਹੈ। ਬਿਲਕੁਲ ਜੀ, ਕਈ ਵਾਰੀ ਤੁਸੀਂ ਦੇਖੋ ਵੀ ਹਰਿਆਵਲ ਨੂੰ ਦੇਖ ਕੇ ਮਨ ਇੰਨਾ ਖੁਸ਼ ਹੁੰਦਾ, ਭਾਵੇਂ ਜਿੰਨੀ ਮਰਜ਼ੀ ਉਦਾਸੀ, ਜਿੰਨਾ ਮਰਜ਼ੀ ਟੈਨਸ਼ਨ ਲੈ ਕੇ ਅਸੀਂ ਚੱਲਦੇ ਹੋਈਏ, ਲੇਕਿਨ ਇਹ 50% ਜਿਹੜਾ ਸਾਡਾ ਮਾਨਸਿਕ ਤਣਾਅ ਹੈ ਉਹ ਘੱਟ ਜਾਂਦਾ ਜਦੋਂ ਅਸੀਂ ਕੁਦਰਤ ਦੀ ਗੋਦ ਵਿੱਚ ਜਾਂਦੇ ਹਾਂ। ਕੁਦਰਤ ਤਾਂ ਫਿਰ ਮਾਂ ਹੈ ਨਾ ਸਾਡੀ, ਹੈ ਨਾ, ਅਤੇ ਮਾਂ ਨਹੀਂ ਬੱਚਿਆਂ ਨੂੰ ਸਹਾਰਾ ਦੇਗੀ ਤਾਂ ਕੌਣ ਦੇਗਾ? ਇਸ ਕਰਕੇ ਕੁਦਰਤ ਦੇ ਸ਼ਰਨ ਦੇ ਵਿੱਚ ਵੀ ਜ਼ਰੂਰ ਜਾਣਾ ਹੈ, ਅਤੇ ਰੋਜ਼ ਸਵੇਰੇ ਉੱਠ ਕੇ ਉਹਨਾਂ ਚੰਗੀਆਂ ਚੀਜ਼ਾਂ ਲਈ ਰੱਬ ਦਾ ਸ਼ੁਕਰਾਨਾ ਕਰੋ ਜੋ ਤੁਹਾਡੇ ਕੋਲ ਹਨ, ਹੈ ਨਾ। ਐਵੇਂ ਥੋੜ੍ਹੀ ਕਿਸੇ ਨੇ ਕਿਹਾ ਵੀ ਸੁੱਖ ਵੇਲੇ ਸ਼ੁਕਰਾਨਾ ਅਤੇ ਦੁੱਖ ਵੇਲੇ ਸਿਮਰਨ, ਹਰ ਵੇਲੇ ਅਰਦਾਸ। ਇਸ ਕਰਕੇ ਪੈਸਾ, ਮਾਨਸਿਕ ਸਕੂਨ, ਇਹ ਜ਼ਿੰਦਗੀ ਦੇ ਵਿੱਚ ਬਹੁਤ ਹੀ ਜ਼ਿਆਦਾ ਜ਼ਰੂਰੀ ਨੇ, ਕਿਉਂਕਿ ਜ਼ਿੰਦਗੀ ਦੀ ਗੱਡੀ ਨੂੰ ਸਹੀ ਚਲਾਉਣ ਲਈ ਇਹ ਤਾਂ ਸਾਨੂੰ ਚੀਜ਼ਾਂ ਚਾਹੀਦੀਆਂ ਹੀ ਨੇ। ਇਸ ਕਰਕੇ ਥੋੜ੍ਹਾ ਜਿਹਾ ਧਿਆਨ ਰੱਖਣਾ, ਸੋਸ਼ਲ ਮੀਡੀਆ ਤੋਂ ਥੋੜ੍ਹੀ ਜਿਹੀ ਦੂਰੀ ਬਣਾ ਲੈਣੀ ਹੈ, ਦਿਨ ਦੇ ਵਿੱਚ ਕਮ ਸੇ ਕਮ 1 ਘੰਟਾ ਤੁਸੀਂ ਆਪਣੇ ਫੋਨ ਤੋਂ ਦੂਰ ਰਹਿਣਾ, ਕਿਉਂਕਿ ਇਹਦੀਆਂ ਜਿਹੜੀਆਂ ਰੇਡੀਏਸ਼ਨਸ ਨੇ ਨਾ, ਅਤੇ ਕਈ ਵਾਰੀ ਹੁੰਦਾ ਅਲਾਰਮ ਲਗਾਉਣ ਦੇ ਲਈ ਅਸੀਂ ਆਪਣੇ ਕੋਲ ਰੱਖ ਕੇ ਸੋ ਜਾਂਦੇ ਹਾਂ, ਉਹ ਵੀ ਜਿਹੜੀਆਂ ਰੇਡੀਏਸ਼ਨ ਇਹਦੇ 'ਚੋਂ ਨਿਕਲਦੀਆਂ ਨੇ ਉਹ ਸਾਡੀ ਸਿਹਤ ਦੇ ਲਈ ਕਿਤੇ ਬਹੁਤੀਆਂ ਚੰਗੀਆਂ ਨਹੀਂ। ਲਓ ਜੀ, ਵੇਲਾ ਹੈ ਪ੍ਰੋਗਰਾਮ ਦੇ ਵਿੱਚ ਇੱਕ ਗੀਤ ਦਾ।

ਤੁਸੀਂ ਇੰਜੋਏ ਕਰ ਰਹੇ ਹੋ ਜੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪ੍ਰੋਗਰਾਮ ਸਵੇਰੇ ਸਵੇਰੇ। ਲਓ ਜੀ ਗੱਲ ਕਰਦੇ ਹਾਂ ਅੱਜ 19 ਜੁਲਾਈ ਯਾਨੀ ਕਿ ਅੱਜ ਦੇ ਦਿਨ ਦੇ ਇਤਿਹਾਸ ਦੀ, ਹੈ ਨਾ ਜੀ। ਅੱਜ ਦਾ ਦਿਨ ਦੇਸ਼ ਅਤੇ ਦੁਨੀਆ ਦੇ ਇਤਿਹਾਸ ਦੇ ਵਿੱਚ ਬਹੁਤ ਹੀ ਮਹੱਤਵਪੂਰਨ ਹੈ। ਅੱਜ ਦੇ ਦਿਨ ਹੈ ਜੀ ਟੂਰ ਡੇ ਫਰਾਂਸ ਦੇ ਵਜੋਂ ਜਾਣਿਆ ਜਾਂਦਾ। ਅੱਜ ਦੇ ਦਿਨ ਨੂੰ ਦੁਨੀਆ ਦੀ ਸਭ ਤੋਂ ਮਸ਼ਹੂਰ ਸਾਈਕਲ ਰੇਸ ਟੂਰ ਡੇ ਫਰਾਂਸ, ਉਹਦੀ ਪਹਿਲੀ ਵਾਰ ਸ਼ੁਰੂਆਤ ਹੋਈ ਸੀ ਅੱਜ ਦੇ ਦਿਨ। ਮੋਰਿਸ ਗਾਰਿਨ ਜਿਹੜੇ ਸੀਗੇ ਉਹ ਇਹਦੇ ਪਹਿਲੇ ਜੇਤੂ ਬਣੇ ਸਨ, ਅਤੇ ਅੱਜ ਦੇ ਦਿਨ ਹੀ 1980 ਦੇ ਵਿੱਚ ਮੋਸਕੋ ਓਲੰਪਿਕ ਦੀ ਸ਼ੁਰੂਆਤ ਹੋਈ ਸੀ। ਰੂਸ ਦੀ ਰਾਜਧਾਨੀ ਮੋਸਕੋ ਵਿੱਚ 22ਵੀਂ ਓਲੰਪਿਕ ਖੇਡਾਂ ਦੀ ਸ਼ੁਰੂਆਤ ਅੱਜ ਦੇ ਦਿਨ ਹੋਈ ਸੀ, ਅਤੇ 1976 ਦੇ ਵਿੱਚ ਸਾਗਰਮਥਾ ਨੈਸ਼ਨਲ ਪਾਰਕ ਨੇਪਾਲ ਵਿੱਚ ਮਾਊਂਟ ਐਵਰੈਸਟ ਦੇ ਆਲੇ ਦੁਆਲੇ ਦੇ ਖੂਬਸੂਰਤ ਹਿੱਸੇ ਨੂੰ ਸੰਭਾਲਣ ਲਈ ਇਸ ਵਿਸ਼ਵ ਪ੍ਰਸਿੱਧ ਪਾਰਕ ਦੀ ਸਥਾਪਨਾ ਹੋਈ ਸੀ। ਦੇਖਿਆ ਕਿੰਨੀਆਂ ਹੈਰਾਨੀ ਵਾਲੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਕਈ ਵਾਰੀ ਪਤਾ ਹੀ ਨਹੀਂ ਹੁੰਦੀਆਂ। ਅਸੀਂ ਜੀਵਨ 'ਚ ਚੱਲ ਰਹੇ ਹਾਂ ਇਹਨਾਂ ਚੀਜ਼ਾਂ ਦੇ ਨਾਲ, ਪਰ ਦਿਨ ਦੇ ਇਤਿਹਾਸ ਬਾਰੇ ਕਿ ਦੀਨ ਦੁਨੀਆ ਵਿੱਚ ਕੀ ਹੋ ਰਿਹਾ ਉਹ ਸਾਨੂੰ ਕਈ ਵਾਰੀ ਪਤਾ ਹੀ ਨਹੀਂ ਹੁੰਦਾ। ਅੱਜ ਤਾਂ ਜੀ ਇੱਕ ਹੋਰ ਚੀਜ਼ ਹੈ ਖਾਸ। ਅੱਜ 1827 ਈਸਵੀ ਦੇ ਵਿੱਚ ਮੰਗਲ ਪਾਂਡੇ ਦਾ ਜਨਮ ਹੋਇਆ ਸੀ। ਭਾਰਤ ਦੇ ਪਹਿਲੇ ਸੁਤੰਤਰਤਾ ਸੰਗਰਾਮ 1857 ਦੀ ਕ੍ਰਾਂਤੀ ਦੇ ਮਹਾਨ ਸ਼ਹੀਦ ਮੰਗਲ ਪਾਂਡੇ ਜੀ ਦਾ ਜਨਮ ਅੱਜ ਹੀ ਦੇ ਦਿਨ 19 ਜੁਲਾਈ 1827 ਨੂੰ ਹੋਇਆ ਸੀ। ਉਹਨਾਂ ਦੀ ਕੁਰਬਾਨੀ ਨੇ ਦੇਸ਼ ਦੇ ਵਿੱਚ ਆਜ਼ਾਦੀ ਦੀ ਅਲਖ ਜਗਾਈ, ਹੈ ਨਾ। ਕਹਿੰਦੇ ਸ਼ਹੀਦੋਂ ਕੀ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ, ਵਤਨ ਪੇ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ। ਅਤੇ ਇਤਿਹਾਸ ਗਵਾਏ ਜੀ ਵੀ ਇਤਿਹਾਸ ਗਵਾਏ ਉਹਨਾਂ ਦਾ ਜੋ ਜੰਗਾਂ ਜਿੱਤ ਕੇ ਆਉਂਦੇ ਨੇ, ਪਰ ਅਮਰ ਉਹੀ ਹੁੰਦੇ ਨੇ ਜੋ ਵਤਨ ਲਈ ਜਾਨ ਲਗਾਉਂਦੇ ਨੇ।

0: ਜੀ, ਇਤਿਹਾਸ ਦੇ ਪੰਨਿਆਂ ਦੇ ਵਿੱਚ ਅੱਜ ਦਾ ਦਿਨ ਇੱਕ ਹੋਰ ਵੱਡੀ ਵਜ੍ਹਾ ਬਣ ਕੇ ਬਹੁਤ ਹੀ ਜ਼ਿਆਦਾ ਖਾਸ ਸਾਬਤ ਹੋ ਗਿਆ ਸੀ, ਕਿਉਂਕਿ ਅੱਜ ਹੀ ਦੇ ਦਿਨ ਯਾਨੀ 19 ਜੁਲਾਈ 1969 ਨੂੰ ਭਾਰਤ ਵਿੱਚ ਇੱਕ ਬਹੁਤ ਵੱਡਾ ਆਰਥਿਕ ਸੁਧਾਰ ਹੋਇਆ ਸੀ। ਦੇਸ਼ ਦੇ 14 ਵੱਡੇ ਨਿੱਜੀ ਬੈਂਕਾਂ ਦਾ ਰਾਸ਼ਟਰੀਕਰਨ, ਇਸੇ ਕਰਕੇ ਅੱਜ ਦੇ ਦਿਨ ਨੂੰ ਬੈਂਕ ਨੈਸ਼ਨਲਾਈਜੇਸ਼ਨ ਡੇ ਵਜੋਂ ਮਨਾਇਆ ਜਾਂਦਾ ਹੈ। ਅਤੇ ਲਓ ਜੀ, ਪੇਸ਼ ਹੈ ਬੈਂਕ ਨੈਸ਼ਨਲਾਈਜੇਸ਼ਨ ਡੇ 'ਤੇ ਇੱਕ ਖਾਸ ਗੱਲਬਾਤ।
1: ਸੋਹਣੀ ਸਵੇਰ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ ਅਤੇ ਅੱਜ ਐਤਵਾਰ ਦੀ ਛੁੱਟੀ ਵਾਲੇ ਦਿਨ ਤੁਸੀਂ ਉਹ ਕੰਮ ਕਰ ਰਹੇ ਹੋ ਜੋ ਪੂਰੇ ਹਫ਼ਤਿਆਂ 'ਚ ਰੁਝੇਵਿਆਂ ਕਰਕੇ, ਜ਼ਿੰਮੇਦਾਰੀਆਂ ਕਰਕੇ ਨਹੀਂ ਕਰ ਸਕੇ। ਅਤੇ ਮੇਰਾ ਦੋਸਤ ਜਿਹੜਾ ਭੋਲਾ ਹੈ ਨਾ ਜੀ, ਉਹ ਜਦੋਂ ਵਿਹਲਾ ਹੁੰਦਾ ਨਾ ਅਤੇ ਉਦੋਂ ਲਿਖਣ ਦਾ ਸ਼ੌਂਕ ਰੱਖਦਾ। ਅਤੇ ਥੋੜ੍ਹੇ ਦਿਨ ਪਹਿਲਾਂ ਮੈਨੂੰ ਕਹਿ ਰਿਹਾ ਸੀ ਕਿ ਯਾਰ ਮੈਂ ਬੜੀ ਮਿਹਨਤ ਨਾਲ ਕਿਤਾਬ ਲਿਖੀ ਹੈ ਜਿਹਦਾ ਟਾਈਟਲ ਹੈ ਕਿ ਪੈਸੇ ਕਿੱਦਾਂ ਬਣਾਏ ਜਾਣ, ਅਮੀਰ ਕਿੱਦਾਂ ਬਣਿਆ ਜਾਵੇ। ਪਰ ਸਮੱਸਿਆ ਇਹ ਹੈ ਕਿ ਹੁਣ ਕਿਤਾਬ ਛਾਪਣ ਲਈ ਮੇਰੇ ਕੋਲ ਪੈਸੇ ਨਹੀਂ। ਵੇਖੋ ਜੀ, ਭੋਲੇ ਦਾ ਜਿੱਦਾਂ ਦਾ ਕਿਰਦਾਰ ਹੈ, ਜਿੱਦਾਂ ਦੇ ਉਹਦੇ ਕੰਮ ਨੇ, ਕਿਸੇ ਨੇ ਉਹਨੂੰ ਪੈਸੇ ਨਹੀਂ ਦੇਣੇ। ਪਰ ਸਾਡੇ ਸਮਾਜ ਵਿੱਚ ਨਾ ਜਿਹਦੇ ਕੋਲ ਹੁਨਰ ਹੈ, ਜਿਹਦੇ ਕੋਲ ਆਤਮ ਵਿਸ਼ਵਾਸ ਹੈ ਅਤੇ ਜਿਹਨੂੰ ਲੱਗਦਾ ਹੈ ਕਿ ਮੇਰੇ ਆਈਡੀਆਜ਼ ਇੱਦਾਂ ਦੇ ਨੇ ਕਿ ਮੈਂ ਕਾਮਯਾਬ ਹੋ ਸਕਦਾ, ਬੈਂਕ ਉਹਦੀ ਮਦਦ ਕਰਦਾ ਹੈ, ਬੈਂਕ ਉਹਨੂੰ ਲੋਨ ਦਿੰਦਾ ਹੈ ਕਿ ਉਹ ਤਰੱਕੀ ਦੇ ਆਸਮਾਨਾਂ ਨੂੰ ਚੁੰਮ ਸਕੇ। ਬੈਂਕਿੰਗ ਸਾਡੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ। ਬੈਂਕਸ ਤੋਂ ਬਗੈਰ ਅਸੀਂ ਦੇਸ਼ ਦੀ ਖੁਸ਼ਹਾਲੀ ਦੀ ਕਲਪਨਾ ਨਹੀਂ ਕਰ ਸਕਦੇ। ਅਤੇ ਅੱਜ ਦਾ ਜਿਹੜਾ ਦਿਨ ਹੈ ਨਾ ਜੀ, 19 ਜੁਲਾਈ ਦਾ, ਇਹ ਬਹੁਤ ਜ਼ਿਆਦਾ ਮਹੱਤਵਪੂਰਨ ਹੈ, ਕਿਉਂਕਿ ਅੱਜ ਦੇ ਹੀ ਦਿਨ ਸਾਲ 1969 ਵਿੱਚ 14 ਬੈਂਕਾਂ ਦਾ ਰਾਸ਼ਟਰੀਕਰਨ ਕੀਤਾ ਗਿਆ ਸੀ। ਸੋ ਅੱਜ ਦੇ ਦਿਨ ਦੀ ਮਹੱਤਤਾ ਬਾਰੇ ਜਾਣਦੇ ਹਾਂ ਪੰਜਾਬ ਦੇ ਮੰਨੇ ਪ੍ਰਮੰਨੇ ਅਰਥ ਸ਼ਾਸਤਰੀ ਡਾਕਟਰ ਰਣਜੀਤ ਸਿੰਘ ਘੁੰਮਣ ਹੋਰਾਂ ਤੋਂ। ਸੋ ਗੱਲਬਾਤ ਕਰਦੇ ਹਾਂ ਜੀ ਡਾਕਟਰ ਰਣਜੀਤ ਸਿੰਘ ਘੁੰਮਣ ਹੋਰਾਂ ਦੇ ਨਾਲ। ਡਾਕਟਰ ਰਣਜੀਤ ਸਿੰਘ ਘੁੰਮਣ ਜੀ, ਸਾਡੇ ਪ੍ਰੋਗਰਾਮ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
2: ਵੀਰੇਂਦਰ ਜੀ, ਬਹੁਤ ਬਹੁਤ ਧੰਨਵਾਦ ਮੈਨੂੰ ਇਸ ਪ੍ਰੋਗਰਾਮ 'ਚ ਜੋੜਨ ਲਈ।
1: ਤੇ ਸਾਡੇ ਸੁਣਨ ਵਾਲਿਆਂ ਨੂੰ ਇਹ ਦੱਸੋ ਜੀ ਕਿ ਸਾਲ 1969 'ਚ ਜਿਹੜਾ ਬੈਂਕਾਂ ਦਾ ਰਾਸ਼ਟਰੀਕਰਨ ਕੀਤਾ ਗਿਆ ਸੀ, ਉਸ ਤੋਂ ਪਹਿਲਾਂ ਦੇਸ਼ ਦੇ ਆਰਥਿਕ ਹਾਲਾਤ ਕਿੱਦਾਂ ਦੇ ਸੀ ਤੇ ਕਿਉਂ ਇਸ ਚੀਜ਼ ਦੀ ਜ਼ਰੂਰਤ ਪਈ?
2: ਦੇਖੋ, ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਤਾਂ ਸਾਡੇ ਕੋਲੇ ਜਿਹੜਾ ਬਹੁਤ ਹੀ ਇਕਾਨਮੀ ਦੇ ਪੱਧਰ ਤੇ ਵੀ ਤੇ ਸਮਾਜਿਕ ਪੱਧਰ ਤੇ ਵੀ ਦੇਸ਼ ਬਹੁਤ ਨੀਵੇਂ ਪੱਧਰ ਤੇ ਸੀਗਾ ਜੀ। ਤੇ ਇਹ ਸਾਡਾ ਜਿਹੜਾ ਵਿਕਾਸ ਦਰ ਵੀ ਆ ਉਹ 3.5% ਦੇ ਕਰੀਬ ਸਲਾਨਾ ਰਿਹਾ
3: ਜੀ।
2: ਉਸ ਤੋਂ ਬਾਅਦ ਇਹ ਸੋਚਿਆ ਗਿਆ ਕਿ ਇਹਦਾ ਕਾਰਨ ਕੀ ਹੈ। ਉਸ ਵੇਲੇ ਜਿਹੜੀ ਬੈਂਕਿੰਗ ਇੰਡਸਟਰੀ ਹੈ ਸਾਰੀ, ਇਹ ਨਿੱਜੀ ਹੱਥਾਂ 'ਚ ਸੀ। ਨਿੱਜੀ ਹੱਥਾਂ ਦੇ ਵੀ ਜਿਹੜੇ ਅਮੀਰ ਬੈਂਕ ਲੋਕ ਸੀਗੇ, ਨਿੱਜੀ ਮਲਕੀਅਤ ਸੀ ਬੈਂਕਿੰਗ ਤੇ
3: ਜੀ।
2: ਤੇ ਆਮ ਲੋਕਾਂ ਤੱਕ ਜਾਂ ਖੇਤੀ ਵਾਲੇ ਖੇਤੀ ਸੈਕਟਰ ਤੱਕ ਜਾਂ ਪਿੰਡਾਂ ਤੱਕ ਜਾਂ ਇਹ ਕਹਿ ਲਓ ਕਿ ਛੋਟੇ ਉਦਯੋਗਾਂ ਤੱਕ ਬੈਂਕਾਂ ਦੇ ਜਿਹੜਾ ਕ੍ਰੈਡਿਟ ਹੈ ਉਸ ਦੀ

0: ਨਹੀਂ ਸੀਗੀ, ਉਹਨਾਂ ਦੀ ਪਹੁੰਚ ਤੋਂ ਬਾਹਰ ਸੀ, ਜਦੋਂ ਕਿ ਭਾਰਤ ਜਿਹੜਾ ਹੈ ਇਹ ਖੇਤੀ ਪ੍ਰਧਾਨ ਸੂਬਾ ਸੀਗਾ, ਅੱਜ ਵੀ ਬਹੁਤ ਐਂਗਲ ਤੋਂ ਖੇਤੀ ਪ੍ਰਧਾਨ ਹੈ, ਅਤੇ ਇਹਦੇ ਵਿੱਚ ਜਿਹੜੇ ਛੋਟੇ ਉਦਯੋਗਾਂ ਦਾ ਹਿੱਸਾ ਹੈ ਅੱਜ ਦੀ ਇਕਾਨਮੀ ਵਿੱਚ ਵੀ ਉਹ ਬਹੁਤ ਵੱਡਾ ਹੈ, ਰੁਜ਼ਗਾਰ ਦੇ ਵਿੱਚ ਵੀ ਅਤੇ ਹੋਰ ਵੀ। ਸੋ ਇਹ ਸੋਚਿਆ ਗਿਆ ਕਿ ਇਹਨਾਂ ਤੱਕ ਪਹੁੰਚ ਕਿਵੇਂ ਬਣਾਈ ਜਾਵੇ, ਜਾਂ ਇਹ ਜਿਹੜੇ ਪ੍ਰਾਇਓਰਟੀ ਸੈਕਟਰ ਨੇ ਸਾਡਾ ਖੇਤੀ ਹੈ, ਛੋਟੇ ਉਦਯੋਗ ਨੇ ਜਾਂ ਪੇਂਡੂ ਏਰੀਆ ਹੈ, ਉਹਨਾਂ ਪਹੁੰਚ ਬਣਾਉਣ ਉਹਨੂੰ ਪ੍ਰਾਇਓਰਟੀ ਸੈਕਟਰ ਲੈਂਡਿੰਗ ਦਾ ਨਾਂ ਦਿੱਤਾ ਗਿਆ। ਪਰ ਇਹ ਬਾਅਦ ਵਿੱਚ ਹੋਇਆ, ਪਹਿਲਾਂ 1969 ਵਿੱਚ ਫਸਟ ਫੇਜ ਵਿੱਚ ਉਸ ਵੇਲੇ ਸ਼੍ਰੀਮਤੀ ਇੰਦਰਾ ਗਾਂਧੀ ਦੇਸ਼ ਦੇ ਪ੍ਰਧਾਨ ਮੰਤਰੀ ਸੀ, ਉਹਨਾਂ ਨੇ ਬੈਂਕ 14 ਬੈਂਕਾਂ ਦਾ ਜਿਹੜਾ ਰਾਸ਼ਟਰੀਕਰਨ ਕੀਤਾ, 14 ਮੁੱਖ ਬੈਂਕ ਸੀਗੇ ਉਦੋਂ ਜਿਹਨਾਂ ਦਾ ਰਾਸ਼ਟਰੀਕਰਨ ਹੋਇਆ, ਔਰ ਇਹ ਮੁੱਖ ਉਦੇਸ਼ ਜਿਹੜਾ ਇਹ ਸੀ ਕਿ ਨਿੱਜੀ ਮਲਕੀਅਤ ਤੋਂ ਕੱਢ ਕੇ ਇਹ ਜਨਤਕ ਕੰਟਰੋਲ ਸਰਕਾਰ ਦੇ ਕੰਟਰੋਲ ਵਿੱਚ ਲਿਆਉਣਾ ਸੀ। ਜਨਤਕ ਕੰਟਰੋਲ ਦਾ ਮਤਲਬ ਹੈ ਲੋਕਾਂ ਦਾ ਕੰਟਰੋਲ, ਅਤੇ ਬੈਂਕਾਂ ਦੀ ਪਹੁੰਚ ਜਿਹੜੀ ਖੇਤੀ ਖੇਤਰ ਛੋਟੇ ਉਦਯੋਗਾਂ ਤੱਕ ਕਰਾਉਣੀ, ਅਤੇ ਪ੍ਰਾਇਓਰਟੀ ਸੈਕਟਰ ਲੈਂਡਿੰਗ ਜਿਹਦੇ ਵਿੱਚ ਲੇਟਰ ਆਉਣ ਲੋਕਾਂ ਨੂੰ ਘਰ ਬਣਾਉਣ ਲਈ ਵੀ ਲੋਨ ਜਿਹੜਾ ਪ੍ਰਾਇਓਰਟੀ ਸੈਕਟਰ ਲੈਂਡਿੰਗ 'ਚ ਦਿੱਤਾ ਗਿਆ। ਇਹਦੇ ਨਾਲ ਖੇਤੀ ਦਾ ਵਿਕਾਸ ਹੋਇਆ, ਇਹਦੇ ਨਾਲ ਸਮਾਲ ਸਕੇਲ ਉਦਯੋਗਾਂ ਦਾ ਵਿਕਾਸ ਹੋਇਆ, ਇਹਦੇ ਨਾਲ ਲੋਕਾਂ ਨੇ ਘਰ ਵੀ ਬਣਾਏ, ਔਰ ਇਹਦੇ ਨਾਲ ਜਿਹੜਾ ਦੇਸ਼ ਦਾ ਵਿਕਾਸ ਦਰ ਹੈ ਜਿਹਦਾ ਅਸਰ 1980s ਦੇ ਵਿੱਚ ਜਾ ਕੇ ਵੇਖਣ ਨੂੰ ਮਿਲਦਾ ਹੈ, ਜਦੋਂ ਕਿ ਸਾਡਾ ਗਰੋਥ ਰੇਟ ਬਹੁਤ ਸਾਲ ਕਈ ਦਹਾਕਿਆਂ ਤੱਕ 3-3.5% ਸਲਾਨਾ ਦੀ ਦਰ ਨਾਲ ਸੀ। ਉਹਦੇ ਵਿੱਚ ਬਹੁਤ ਸਾਰੇ ਬੈਂਕ ਜਿਹੜੇ ਨੈਸ਼ਨਲਾਈਜ਼ ਹੋਏ, 14 ਬੈਂਕ, ਔਰ 6 ਬੈਂਕ ਜਿਹੜੇ ਆ 1980 ਵਿੱਚ ਜਿਹੜੇ 15 ਅਪ੍ਰੈਲ 1980 ਨੂੰ ਕੀਤੇ ਗਏ, ਜੇ ਉਸ ਵੇਲੇ ਕ੍ਰਾਈਟੇਰੀਅਨ ਸੀਗਾ ਕਿ ਜਿਹਦੇ 200 ਕਰੋੜ ਦੇ ਡਿਪੋਜ਼ਿਟ ਹਨ ਉਹਨਾਂ ਨੂੰ ਕਰ ਦਿਓ। ਸੋ ਹੁਣ ਤੱਕ ਤੁਸੀਂ ਇਹ ਲਾ ਲਓ ਕਿ 57 ਸਾਲਾਂ 'ਚ ਇਹ ਬੈਂਕਿੰਗ ਨੇ ਬਹੁਤ ਵੱਡਾ ਰੋਲ ਜਿਹੜਾ ਨਿਭਾਇਆ ਹੈ, ਅਤੇ ਅੱਜ ਜੋ ਅਸੀਂ ਕਹਿ ਰਹੇ ਹਾਂ ਕਿ ਘਰ ਘਰ ਤੱਕ ਬੈਂਕਾਂ ਦੀ ਪਹੁੰਚ ਹੋ ਗਈ ਹੈ, ਹਰ ਘਰ ਕੋਲ ਬੈਂਕ ਜਿਹੜਾ ਅਕਾਊਂਟ ਹੈ, ਜਾਂ ਜਿਹੜੀਆਂ ਦੇਸ਼ ਦੀਆਂ ਡਿਵੈਲਪਮੈਂਟ ਵਿਕਾਸ ਦੀਆਂ ਸਕੀਮਾਂ ਨੇ, ਕਲਿਆਣਕਾਰੀ ਸਕੀਮਾਂ ਨੇ ਕੇਂਦਰ ਸਰਕਾਰ ਦੀਆਂ, ਰਾਜ ਸਰਕਾਰਾਂ ਦੀਆਂ, ਉਹ ਉਹਨਾਂ ਅਕਾਊਂਟਸ ਜਿਹਨੂੰ ਅਸੀਂ DBT ਕਹਿੰਦੇ, ਡਾਇਰੈਕਟ ਬੈਂਕਿੰਗ ਟ੍ਰਾਂਸਫਰ ਜਿਹਨੂੰ ਕਹਿੰਦੇ ਹਾਂ, ਉਹ ਉਹਨਾਂ ਦੇ ਰਾਹੀਂ ਹੋ ਰਿਹਾ, ਅਤੇ ਇਸ ਦਾ ਨੀਂਹ ਜਿਹੜੀ ਰੱਖੀ ਗਈ ਸੀ ਉਹ 1969 ਦੇ ਵਿੱਚ ਇੱਕ ਚਮਤਕਾਰੀ ਰੈਵੋਲਿਊਸ਼ਨਰੀ ਕਦਮ ਸੀ ਜਿਹਨੇ ਕਿ ਦੇਸ਼ ਦੇ ਵਿਕਾਸ ਨੂੰ ਬਹੁਤ ਵੱਡਾ ਹਲਾਰਾ ਦਿੱਤਾ।
1: ਜੀ ਬਿਲਕੁਲ ਡਾਕਟਰ ਰਣਜੀਤ ਸਿੰਘ ਘੁੰਮਣ ਜੀ, ਬੈਂਕਾਂ ਦੇ ਰਾਸ਼ਟਰੀਕਰਨ ਤੋਂ ਬਾਅਦ ਫਿਰ ਦੇਸ਼ ਤਰੱਕੀ ਕਰਦਾ ਗਿਆ, ਅਤੇ ਇਹ ਕਿਹਾ ਜਾਂਦਾ ਹੈ ਕਿ 80 ਦੇ ਦਹਾਕੇ 'ਚ ਜਿਹੜਾ ਸਾਡਾ ਗਰੋਥ ਰੇਟ ਸੀ ਉਹ 5% ਤੱਕ ਪਹੁੰਚ ਗਿਆ ਸੀ, ਅਤੇ ਫਿਰ ਉਸ ਤੋਂ ਬਾਅਦ ਇੱਕ ਹੋਰ ਬਹੁਤ ਮਹੱਤਵਪੂਰਨ ਮੋੜ ਆਇਆ ਜਦੋਂ ਸਾਲ 1991 'ਚ ਉਦਾਰੀਕਰਨ ਨੀਤੀ ਆਈ ਸੀ, ਲਿਬਰਲਾਈਜੇਸ਼ਨ ਪਾਲਿਸੀ ਆਈ ਸੀ। ਇਹ ਦੱਸੋ ਕਿ ਉਹਦਾ ਬੈਂਕਿੰਗ 'ਤੇ ਕੀ ਪ੍ਰਭਾਵ ਪਿਆ ਸੀ?
0: ਫਿਰ ਸੋਚਿਆ ਗਿਆ ਕਿ ਬੈਂਕਾਂ ਦਾ 1991 'ਚ ਇੱਕ ਨਵੀਂ ਪਾਲਿਸੀ ਆਈ ਸੀ ਨਰਸਿਮਹਾ ਰਾਓ ਦੇ ਵੇਲੇ, ਮਨਮੋਹਨ ਸਿੰਘ ਜਦੋਂ ਫਾਈਨਾਂਸ ਮਿਨਿਸਟਰ ਸੀਗੇ ਉਹਨਾਂ ਨੇ ਲੈਂਦੇ ਕਿ ਲਿਬਰਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ ਅਤੇ ਗਲੋਬਲਾਈਜੇਸ਼ਨ ਜਿਹੜਾ ਨਵੀਂ ਆਰਥਿਕ ਨੀਤੀ ਜਿਹੜੀ ਉਹ ਉਧਾਰੀਕਰਨ ਦੇ ਤਹਿਤ ਫਿਰ ਬੈਂਕਿੰਗ ਸੈਕਟਰ ਦਾ ਨੂੰ ਮੁੜ ਕੇ ਪ੍ਰਾਈਵੇਟ ਸੈਕਟਰਾਂ ਦੇ ਵਿੱਚ ਲਈ ਖੋਲ੍ਹਿਆ ਗਿਆ, ਫੋਰਨ ਬੈਂਕ ਲਈ ਵੀ ਖੋਲ੍ਹਿਆ ਗਿਆ, ਅਤੇ ਜਿਹੜੀ ਐਕਸਕਲੂਸਿਵ ਡੋਮੀਨੈਂਸ ਸੀਗੀ ਪਬਲਿਕ ਸੈਕਟਰ ਦੀ ਉਹ ਘਟਾਈ ਗਈ। ਉਹਦੇ ਨਾਲ ਜਿਹੜਾ ਕੰਪੀਟੀਸ਼ਨ ਹੈ ਪ੍ਰਾਈਵੇਟ ਸੈਕਟਰ ਬੈਂਕਾਂ 'ਚ ਅਤੇ ਪਬਲਿਕ ਸੈਕਟਰ ਬੈਂਕਾਂ 'ਚ ਉਹ ਵਧਿਆ, ਅਤੇ ਹੁਣ ਤੁਸੀਂ ਦੇਖਦੇ ਹੋ ਕਿ ਜਿਹੜੇ ਪਬਲਿਕ ਸੈਕਟਰ ਬੈਂਕ ਨੇ ਉਹਨਾਂ ਵਿੱਚ ਵੀ ਕੰਮ ਕਾਜ ਕਰਨ ਦਾ ਜਿਹੜਾ ਇੱਕ ਮਾਹੌਲ ਹੈ ਉਹ ਬਦਲਿਆ ਹੋਇਆ ਅਤੇ ਕਾਫੀ ਐਫੀਸ਼ੈਂਟ ਹੋ ਰਿਹਾ। ਇਹ ਇੱਕ ਜਿਹੜਾ 1991 'ਚ ਲਿਬਰਲਾਈਜੇਸ਼ਨ ਵਾਲਾ ਬੈਂਕਿੰਗ ਸੈਕਟਰ ਨੂੰ ਲਿਬਰਲਾਈਜ਼ ਕੀਤਾ ਗਿਆ, ਪ੍ਰਾਈਵੇਟ ਸੈਕਟਰ ਫੋਰਨ ਬੈਂਕ ਉਹਨਾਂ ਨਾਲ ਮੁਕਾਬਲਾ ਕਰਨ 'ਚ ਵੀ ਇਹ ਫਾਇਦਾ ਹੋਇਆ ਪਬਲਿਕ ਸੈਕਟਰ। ਪਰ ਸਟਿਲ ਪਬਲਿਕ ਸੈਕਟਰ ਬੈਂਕ 'ਚ ਲੋਕਾਂ ਦਾ ਜਿਹੜਾ ਯਕੀਨ ਹੈ ਅੱਜ ਵੀ ਪ੍ਰਾਈਵੇਟ ਸੈਕਟਰ ਕਿਤੇ ਵੱਧ ਹੈ। ਆਮ ਲੋਕ ਜਿਹੜੀ ਹੈ, ਬਹੁਤ ਵੱਡੇ ਅਮੀਰ ਲੋਕ ਤਾਂ ਛੱਡ ਦਿਓ, ਪਰ ਆਮ ਲੋਕਾਂ ਦਾ ਜਿਹੜਾ ਅੱਜ ਵੀ ਵਿਸ਼ਵਾਸ ਜਿਹੜਾ ਉਹ ਪਬਲਿਕ ਸੈਕਟਰ ਬੈਂਕਾਂ ਦੇ ਵਿੱਚ ਹੈ।
1: ਡਾਕਟਰ ਰਣਜੀਤ ਸਿੰਘ ਘੁੰਮਣ ਜੀ, ਇਹਦੇ 'ਚ ਕੋਈ ਦੋਰਾਵਾਂ ਨਹੀਂ ਕਿ ਬੈਂਕ ਸਾਡੀ ਆਰਥਿਕਤਾ ਦੀ ਰੀੜ ਦੀ ਹੱਡੀ ਨੇ, ਪਰ ਇਹਨਾਂ ਦੇ ਸਾਹਮਣੇ ਜਿਹੜੀਆਂ ਚੁਣੌਤੀਆਂ ਨੇ ਉਹ ਕਿਹੜੀਆਂ ਕਿਹੜੀਆਂ ਨੇ, ਅਤੇ ਇਹ ਉਹਨਾਂ ਦਾ ਸਾਹਮਣਾ ਕਿਸ ਤਰੀਕੇ ਨਾਲ ਕਰ ਰਹੇ ਨੇ?
0: ਅੱਜ ਦੀ ਹਾਲਤ ਜਿਹੜੀ ਹੈ ਪਿਛਲੇ 10-15-20 ਸਾਲਾਂ ਤੋਂ ਜਿਹੜਾ NPA ਨੋਨ ਪਰਫਾਰਮਿੰਗ ਐਸੈਟਸ ਔਰ ਬੈਡ ਲੋਨਸ, ਇਹਨਾਂ ਨੇ ਪਬਲਿਕ ਸੈਕਟਰ ਬੈਂਕਾਂ ਨੂੰ ਮੁੱਖ ਤੌਰ 'ਤੇ ਅਤੇ ਪ੍ਰਾਈਵੇਟ ਸੈਕਟਰ ਬੈਂਕਾਂ ਨੂੰ ਵੀ ਢਾਲ ਆਈ ਹੈ। ਦੂਸਰਾ ਜਿਹੜਾ ਪ੍ਰੋਬਲਮ ਹੈ ਇਸ ਵੇਲੇ ਉਹ ਬੈਂਕਾਂ ਪ੍ਰਤੀ ਜਾਗਰੂਕਤਾ ਦੀ ਪ੍ਰੋਬਲਮ ਹੈ। ਅਕਾਊਂਟ ਤਾਂ ਲੋਕਾਂ ਨੇ ਬਹੁਤ ਖੋਲ੍ਹ ਲਏ, ਔਰ ਉਹਨਾਂ ਨੂੰ ਬੈਂਕਿੰਗ ਪ੍ਰਣਾਲੀ ਦੀ ਜਾਗਰੂਕਤਾ ਵੀ ਦੇਣ ਦੀ ਲੋੜ ਹੈ। ਸਾਈਬਰ ਕ੍ਰਾਈਮ ਅਤੇ

ਹਾਰਟਸ ਜਿਹੜੇ ਇੰਡੀਵਿਜੁਅਲ 'ਤੇ ਹੋ ਰਹੇ ਨੇ ਉਹਨਾਂ ਤੋਂ ਬਚਾਉਣ ਦੀ ਵੀ ਲੋੜ ਹੈ। ਸੋ ਇਹ ਸਾਰਾ ਕੁਛ ਮਿਲਾ ਕੇ ਅੱਜ ਦੀ ਡੇਟ 'ਚ ਮੈਂ ਕਹਾਂਗਾ ਕਿ ਅਜੇ ਵੀ ਪਬਲਿਕ ਸੈਕਟਰ ਦਾ ਰੋਲ ਜਿਹੜਾ ਹੈ ਉਹ ਬਹੁਤ ਮਹੱਤਵਪੂਰਨ ਹੈ ਅਤੇ ਮੈਨੂੰ ਲੱਗਦਾ ਕਿ ਇਸ ਨੂੰ ਹੋਰ ਸਟਰੋਂਗ ਕਰਨ ਦੀ ਲੋੜ ਹੈ, ਨਾ ਕਿ ਇਸ ਨੂੰ ਘਟਾਉਣ ਦੀ ਲੋੜ ਹੈ। ਸੋ ਮੈਨੂੰ ਇਹ ਸਾਰੇ ਪ੍ਰੋਸੈਸ ਦੇ ਵਿੱਚ ਬੈਂਕਾਂ ਦਾ ਜਿਹੜਾ ਵਿਕਾਸ ਵਿੱਚ ਇੱਕ ਬਹੁਤ ਸੈਂਟਰਲ ਐਕਸਿਸ ਦੇ ਰੂਪ 'ਚ ਕੰਮ ਕਰਨਾ ਹੈ, ਉਹ ਹੋਰ ਸਟੈਂਸ਼ਨ ਕਰਨ ਦੀ ਲੋੜ ਹੈ ਅਤੇ ਪ੍ਰਾਇਓਰਟੀ ਸੈਕਟਰ

0: ਜਿਹੜੇ ਸਮਾਲ ਸਕੇਲ ਇੰਡਸਟਰੀਜ਼ ਹੈ ਉਹਦੀ ਮਹੱਤਤਾ ਨੂੰ ਧਿਆਨ 'ਚ ਰੱਖਦੇ ਹੋਏ ਜਿੰਨਾ ਉਹਨਾਂ ਨੂੰ ਕ੍ਰੈਡਿਟ ਮਿਲਣਾ ਚਾਹੀਦਾ ਹੈ ਉਹ ਉਹਨਾਂ ਨਹੀਂ ਮਿਲ ਰਿਹਾ, ਕਿਉਂਕਿ ਉਹਨਾਂ ਦੀਆਂ ਬਹੁਤ ਸਾਰੀਆਂ ਕੰਸਟ੍ਰੇਂਟਸ ਨੇ। ਉਹ ਟੈਕਨੋਲੋਜੀ ਅਪਗ੍ਰੇਡੇਸ਼ਨ ਉਹਨਾਂ ਦੀ ਨਹੀਂ ਹੋ ਰਹੀ, ਟੈਕਨੋਲੋਜੀ ਅਪਗ੍ਰੇਡੇਸ਼ਨ ਕਰਕੇ ਉਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਆ ਰਹੀਆਂ ਨੇ ਨਾ ਹੋਣ ਕਰਕੇ, ਉਹਨਾਂ ਨੂੰ ਫਾਈਨੈਂਸ਼ੀਅਲ ਹੈਲਪ ਜਿਹੜੀ ਬੈਂਕਾਂ ਤੋਂ ਜਿਹੜਾ ਮਿਲਣਾ ਹੁੰਦਾ ਉਹਦੇ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਨੇ। ਅਤੇ ਮੈਂ ਤੁਹਾਡੇ ਇਸ ਮਾਧਿਅਮ ਰਾਹੀਂ ਆਲ ਇੰਡੀਆ ਰੇਡੀਓ ਰਾਹੀਂ ਸਰਕਾਰ ਨੂੰ ਬੇਨਤੀ ਕਰਾਂਗਾ ਕਿ ਇਸ MSP ਅੱਜ ਕੱਲ੍ਹ ਜਿਹਨਾਂ ਨੂੰ ਕਹਿੰਦੇ ਮਾਈਕਰੋ ਸਮਾਲ ਐਂਡ ਮੀਡੀਅਮ ਇੰਡਸਟਰੀਜ਼, ਉਹਦੇ ਵਾਸਤੇ ਇੱਕ ਵਿਸ਼ੇਸ਼ ਜਿਹੜਾ ਪ੍ਰੋਗਰਾਮ ਬਣਾਇਆ ਜਾਵੇ, ਮਿਸ਼ਨ ਦੇ ਅੰਦਰ ਉਹਨਾਂ ਨੂੰ ਡਿਵੈਲਪ ਕੀਤਾ ਜਾਵੇ। ਅਤੇ ਮੈਂ ਤਾਂ ਕਹਾਂਗਾ ਕਿ ਜੇ ਮਾਈਕਰੋ ਅਤੇ ਸਮਾਲ ਇੰਡਸਟਰੀਜ਼ ਲਈ ਇੱਕ ਵੱਖਰੀ ਸੈਂਟਰਲ ਮਿਨਿਸਟਰੀ ਵੀ ਬਣ ਜਾਵੇ ਤਾਂ ਵਧੀਆ ਹੋਏਗਾ, ਕਿਉਂਕਿ ਕੋਵਿਡ ਵਿੱਚ ਵੀ ਇਹਨੇ ਬਚਾਇਆ ਸੀਗਾ ਅਤੇ ਇਹ ਬਹੁਤ 25% ਦੇ ਕਰੀਬ ਰੁਜ਼ਗਾਰ ਜਿਹੜਾ ਇਹਨਾਂ ਇੰਡਸਟਰੀ ਵਿੱਚ ਦੇਸ਼ 'ਚ ਹੋ ਰਿਹਾ, ਇਸੇ ਤਰ੍ਹਾਂ 45% ਸਾਡਾ ਐਕਸਪੋਰਟ ਇੱਥੋਂ ਹੋ ਰਿਹਾ। ਤਾਂ ਮੈਨੂੰ ਲੱਗਦਾ ਕਿ ਇਹ ਬੈਂਕਿੰਗ ਟੈਕਨੋਲੋਜੀ ਅਤੇ ਸਮਾਲ ਸਕੇਲ ਇੰਡਸਟਰੀ ਦੇ ਵਿੱਚ ਇੱਕ ਵਧੀਆ ਤਾਲਮੇਲ ਜਿਹੜਾ ਉਹ ਪੈਦਾ ਕਰਨ ਦਾ ਟਾਈਮ ਜਿਹੜਾ ਉਹ ਆ ਗਿਆ
1: ਜੀ। ਡਾਕਟਰ ਰਣਜੀਤ ਸਿੰਘ ਘੁੰਮਣ ਜੀ, ਬਹੁਤ ਬਹੁਤ ਸ਼ੁਕਰੀਆ ਜੀ ਸੋਹਣੀ ਸਵੇਰ ਪ੍ਰੋਗਰਾਮ ਦੇ ਨਾਲ ਗੱਲਬਾਤ ਕਰਨ ਲਈ ਅਤੇ ਪੂਰੀ ਤਫਸੀਲ 'ਚ ਸਾਨੂੰ ਇਹ ਦੱਸਣ ਲਈ ਕਿ ਬੈਂਕਿੰਗ ਦਾ ਇਤਿਹਾਸ ਸਾਡੇ ਦੇਸ਼ ਵਿੱਚ ਕਿੱਦਾਂ ਦਾ ਰਿਹਾ। ਡਾਕਟਰ ਰਣਜੀਤ ਸਿੰਘ ਘੁੰਮਣ ਜੋ ਕਿ ਪੰਜਾਬ ਦੇ ਮੰਨੇ ਪ੍ਰਮੰਨੇ ਅਰਥ ਸ਼ਾਸਤਰੀ ਨੇ, ਸਾਡੇ ਨਾਲ ਗੱਲਬਾਤ ਕਰਕੇ ਸਾਨੂੰ ਬੈਂਕਿੰਗ ਬਾਰੇ ਦੱਸ ਰਹੇ ਸੀ। ਤੇਰੇ

ਬਾਦਲ ਪੇ ਪਾਓ ਹੈ। ਇੱਦਾਂ ਹੀ ਹੁੰਦਾ ਜੀ, ਜਦੋਂ ਕੋਈ ਅਸੀਂ ਕਾਮਯਾਬੀ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਔਰ ਉਹ ਕਾਮਯਾਬੀ ਕਦਮਾਂ ਨੂੰ ਚੂਮ ਲੈਂਦੀ ਹੈ ਨਾ, ਉਦੋਂ ਐਵੇਂ ਹੀ ਕੁਛ ਮਹਿਸੂਸ ਕਰਦਾ ਹੈ ਇਨਸਾਨ। ਛੋਟਾ ਜਿਹਾ ਦਿਲ ਜਿਹੜਾ ਹੈ ਨਾ, ਉਹ ਖੁਸ਼ੀਆਂ ਦੇ ਨਾਲ ਕਹਿੰਦੇ ਪੱਬਾਂ ਪਾਰ ਹੋ ਜਾਂਦਾ ਔਰ ਬਸ ਛਾਲਾਂ ਮਾਰਦਾ ਜੀ ਪੁੱਟੀਆਂ। ਲਓ ਜੀ, ਗੱਲ ਕਰਦੇ ਹਾਂ ਅਸੀਂ ਮੌਸਮ ਦੀ, ਸਾਡੀ ਤੰਦਰੁਸਤੀ ਦੀ। ਬਿਲਕੁਲ, ਮੌਨਸੂਨ ਜਿਹੜਾ ਹੈ ਉਹ ਪੂਰੀ ਤਰ੍ਹਾਂ ਸਰਗਰਮ ਹੋ ਰਿਹਾ ਹੈ ਔਰ ਬੱਦਲਾਂ ਦੀ ਆਵਾਜਾਈ ਜਿਹੜੀ ਹੈ ਨਾ, ਉਹ ਜਾਰੀ ਹੈ। ਕਈ ਕਈ ਇਲਾਕਿਆਂ ਦੇ ਵਿੱਚ ਤਾਂ ਹਲਕੀ ਤੋਂ ਮੱਧਮ ਬਾਰਿਸ਼ ਹੋਣ ਦੀ ਵੀ ਸੰਭਾਵਨਾ ਜਿਹੜੀ ਹੈ ਉਹ ਹੋ ਰਹੀ ਹੈ ਔਰ ਗਰਮੀ ਤੋਂ ਥੋੜ੍ਹੀ ਜਿਹੀ ਰਾਹਤ ਤਾਂ ਜ਼ਰੂਰ ਮਿਲੇਗੀ। ਲੇਕਿਨ ਇਸ ਮੌਸਮ ਦੇ ਵਿੱਚ ਜਦੋਂ ਕਿਤੇ ਬਾਰਿਸ਼ਾਂ ਪੈ ਰਹੀਆਂ ਨੇ ਔਰ ਕਿਤੇ ਹਾਲੇ ਹਿਊਮਸ ਜਿਹੜੀ ਹੈ ਉਹ ਫੈਲੀ ਹੋਈ ਹੈ, ਹਿਊਮਸ ਹੀ ਹਿਊਮਸ ਹੈ, ਇਨਸਾਨ ਗਰਮੀ ਦੇ ਨਾਲ ਘਬਰਾ ਰਿਹਾ, ਉਹਦੇ ਵਿੱਚ ਬਿਮਾਰੀਆਂ ਦਾ ਖਤਰਾ ਵੀ ਜਿਹੜਾ ਹੈ ਉਹ ਵੱਧਦਾ ਜਾ ਰਿਹਾ ਹੈ। ਇਸ ਮੌਸਮ ਦੇ ਵਿੱਚ ਆਈ ਫਲੂ ਅਤੇ ਪੇਟ ਦੀਆਂ ਬਿਮਾਰੀਆਂ ਨੇ ਉਹ ਤੇਜ਼ੀ ਦੇ ਨਾਲ ਫੈਲ ਰਹੀਆਂ ਨੇ। ਇਸ ਲਈ ਡਾਕਟਰਾਂ ਦੀ ਸਲਾਹ ਹੈ ਵੀ ਆਪਣੇ ਹੱਥਾਂ ਨੂੰ ਵਾਰ ਵਾਰ ਸਾਫ਼ ਪਾਣੀ ਦੇ ਨਾਲ ਧੋਂਦੇ ਰਹੋ। ਜਦੋਂ ਵੀ ਕਿਤੋਂ ਬਾਹਰੋਂ ਆਓ ਜਾਓ ਅਤੇ ਆਪਣੇ ਹੱਥਾਂ ਨੂੰ ਜ਼ਰੂਰ ਸਾਫ਼ ਕਰੋ ਅਤੇ ਕੋਸ਼ਿਸ਼ ਕਰਨੀ ਹੈ ਬਈ ਅੱਖਾਂ ਨੂੰ ਬਿਨਾਂ ਵਜ੍ਹਾ ਹੱਥ ਨਾ ਲਗਾਓ, ਕਿਉਂਕਿ ਜਿਹੜੇ ਅੱਖਾਂ ਨੇ ਬਹੁਤ ਹੀ ਜ਼ਿਆਦਾ ਸੈਂਸਿਟਿਵ ਹਿੱਸਾ ਨੇ ਸਾਡੇ ਬੋਡੀ ਦੀ, ਸਾਡੇ ਸਰੀਰ ਦੀ। ਸਰੀਰ ਆਪਣਾ ਇੱਕ ਮੰਦਰ ਹੈ ਅਤੇ ਫਿਰ ਇਸ ਮੰਦਰ ਦੀ ਪੂਜਾ ਜਿਹੜੀ ਹੈ ਨਾ, ਉਹ ਐਵੇਂ ਹੀ ਹੋਣੀ ਚਾਹੀਦੀ ਵੀ ਅਸੀਂ ਸਾਫ਼ ਸਫਾਈ ਦਾ ਧਿਆਨ ਰੱਖੀਏ। ਬਾਹਰ ਦਾ ਕੱਟਿਆ ਹੋਇਆ ਫਲ ਜਾਂ ਫਿਰ ਖੁੱਲ੍ਹਾ ਖਾਣਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਯਾਦ ਰੱਖੋ ਵੀ ਸਾਵਧਾਨੀ ਹੀ ਸਾਡੀ ਸਭ ਤੋਂ ਵੱਡੀ ਜਿਹੜੀ ਹੈ ਨਾ, ਸੁਰੱਖਿਆ ਹੈ ਇਹਨਾਂ ਬਿਮਾਰੀਆਂ ਤੋਂ। ਜੇਕਰ ਕਾਇਆ ਨਿਰੋਗੀ ਹੈ ਤਾਂ ਹਰ ਦਿਨ ਇੱਕ ਤਿਉਹਾਰ ਹੈ। ਸਿਹਤ ਦੀ ਸੰਭਾਲ ਹੀ ਜ਼ਿੰਦਗੀ ਦਾ ਅਸਲੀ ਪਿਆਰ ਹੈ।

ਚਿਹਰੇ 'ਤੇ ਖਾਮੋਸ਼ੀ ਅੱਖਾਂ 'ਚੋਂ ਪਾਣੀ ਏ। ਚਿਹਰੇ 'ਤੇ ਖਾਮੋਸ਼ੀ ਅੱਖਾਂ 'ਚੋਂ ਪਾਣੀ ਏ, ਜਿਸ ਦਿਲ ਉੱਤੇ ਬੀਤੀ ਉਸ ਨਹੀਂ ਜਾਣੀ ਏ। ਕਿਸੇ ਦੀ ਚੰਗੀ ਅਤੇ ਕਿਸੇ ਦੀ ਮਾੜੀ ਏ, ਕਿਸੇ ਦੀ ਚੰਗੀ ਅਤੇ ਕਿਸੇ ਦੀ ਮਾੜੀ ਏ, ਇੱਥੇ ਹਰ ਇਨਸਾਨ ਦੀ ਆਪਣੀ ਇੱਕ ਕਹਾਣੀ ਹੈ। ਲਓ ਜੀ, ਵੇਲਾ ਤਾਂ ਹੋ ਗਿਆ ਪ੍ਰੋਗਰਾਮ ਦੇ ਵਿੱਚ ਇੱਕ ਕਹਾਣੀ ਤੁਹਾਨੂੰ ਸੁਣਾਉਣ ਦਾ। ਇੱਕ ਵਾਰ ਇੱਕ ਮੂਰਤੀਕਾਰ ਜੰਗਲ ਵਿੱਚੋਂ ਲੰਘ ਰਿਹਾ ਸੀ। ਉਹਨੇ ਉੱਥੇ ਇੱਕ ਬਹੁਤ ਵੱਡਾ ਪੱਥਰ ਵੇਖਿਆ ਅਤੇ ਸੋਚਿਆ ਵੀ ਕਿਉਂ ਨਾ ਇਸ ਪੱਥਰ ਵਿੱਚੋਂ ਰੱਬ ਦੀ ਇੱਕ ਸੁੰਦਰ ਮੂਰਤੀ ਬਣਾਈ ਜਾਏ। ਜਿਵੇਂ ਹੀ ਉਸਨੇ ਆਪਣੇ ਹਥੌੜੇ ਅਤੇ ਛੈਣੀ ਦੇ ਨਾਲ ਨਾ ਪੱਥਰ 'ਤੇ ਪਹਿਲੀ ਸੱਟ ਮਾਰੀ ਅਤੇ ਪੱਥਰ ਵਿੱਚੋਂ ਰੋਣ ਦੀ ਆਵਾਜ਼ ਆਈ। ਪੱਥਰ ਨੇ ਕਿਹਾ, ਮੈਨੂੰ ਨਾ ਮਾਰੋ, ਮੈਨੂੰ ਤਾਂ ਦਰਦ ਹੋ ਰਿਹਾ ਹੈ ਔਰ ਮੈਨੂੰ ਮੇਰੀ ਹੀ ਹਾਲਤ 'ਤੇ ਛੱਡ ਦਿਓ। ਮੂਰਤੀਕਾਰ ਨੂੰ ਬੜਾ ਹੀ ਤਰਸ ਆਇਆ ਪੱਥਰ 'ਤੇ, ਉਹਨੇ ਉਸ ਪੱਥਰ ਨੂੰ ਉੱਥੇ ਹੀ ਛੱਡ ਦਿੱਤਾ। ਥੋੜ੍ਹਾ ਅੱਗੇ ਜਾਣ 'ਤੇ ਇੱਕ ਹੋਰ ਉਹਨੂੰ ਪੱਥਰ ਮਿਲਿਆ, ਉਹ ਵੀ ਬਹੁਤ ਵੱਡਾ ਸੀਗਾ, ਅਤੇ ਮੂਰਤੀਕਾਰ ਨੇ ਫਿਰ ਹਥੌੜੀ ਚਲਾਈ। ਉਸ ਪੱਥਰ ਨੇ ਚੁੱਪ ਚਾਪ ਸਾਰਾ ਦਰਦ ਸਿਆ, ਕੋਈ ਸ਼ਿਕਾਇਤ ਨਹੀਂ ਕੀਤੀ ਮੂਰਤੀਕਾਰ ਨੂੰ, ਅਤੇ ਦਿਨ ਰਾਤ ਮਿਹਨਤ ਕਰਕੇ ਉਸ ਪੱਥਰ ਨੂੰ ਮੂਰਤੀਕਾਰ ਨੇ ਇੱਕ ਬਹੁਤ ਹੀ ਖੂਬਸੂਰਤ ਮੂਰਤੀ ਦਾ ਰੂਪ ਦੇ ਦਿੱਤਾ। ਕੁਝ ਸਮੇਂ ਬਾਅਦ ਜੰਗਲ ਦੇ ਕੋਲ ਇੱਕ ਵੱਡਾ ਮੰਦਰ ਬਣ ਗਿਆ। ਉਹ ਸੁੰਦਰ ਮੂਰਤੀ ਨੂੰ ਮੰਦਰ ਦੇ ਅੰਦਰ ਗਰਭ ਗ੍ਰਹਿ ਦੇ ਵਿੱਚ ਸਥਾਪਿਤ ਕੀਤਾ ਗਿਆ, ਜਿੱਥੇ ਲੋਕ ਸ਼ਰਧਾ ਨਾਲ ਸੀਸ ਝੁਕਾਉਂਦੇ ਸਨ। ਪਰ ਜਿਹੜਾ ਪਹਿਲਾ ਪੱਥਰ ਸੀ ਨਾ, ਜਿਹਨੇ ਦਰਦ ਸਹਿਣ ਤੋਂ ਮਨ੍ਹਾ ਕੀਤਾ, ਉਸਨੂੰ ਮੰਦਰ ਦੇ ਬਾਹਰ ਦਰਵਾਜ਼ੇ 'ਤੇ ਰੱਖ ਦਿੱਤਾ ਗਿਆ ਤਾਂ ਜੋ ਲੋਕ ਉਸ ਉੱਤੇ ਨਾਰੀਅਲ ਭੰਨ ਸਕਣ। ਹੁਣ ਹਰ ਰੋਜ਼ ਹਜ਼ਾਰਾਂ ਲੋਕ ਆਉਂਦੇ ਅਤੇ ਉਸ ਬਾਹਰ ਵਾਲੇ ਪੱਥਰ 'ਤੇ ਜ਼ੋਰ ਦੀ ਨਾਰੀਅਲ ਮਾਰਦੇ। ਇੱਕ ਰਾਤ ਬਾਹਰ ਵਾਲੇ ਪੱਥਰ ਨੇ ਰੋ ਕੇ ਅੰਦਰ ਵਾਲੀ ਮੂਰਤੀ ਨੂੰ ਪੁੱਛਿਆ, ਬਈ ਤੂੰ ਮੈਨੂੰ ਦੱਸ, ਤੇਰੀ ਕਿਸਮਤ ਦੇ

ਕਿੰਨੀ ਚੰਗੀ ਹੈ। ਲੋਕ ਤੈਨੂੰ ਪੂਜਦੇ ਨੇ, ਫੁੱਲ ਚੜਾਉਂਦੇ ਨੇ, ਅਤੇ ਮੇਰੇ 'ਤੇ ਤਾਂ ਰੋਜ਼ ਆ ਕੇ ਸੱਟਾਂ ਮਾਰਦੇ ਨੇ, ਨਾਰੀਅਲ ਫੋੜਦੇ ਨੇ, ਅਜਿਹਾ ਕਿਉਂ ਹੋ ਰਿਹਾ ਹੈ? ਅਤੇ ਫਿਰ ਉਸ ਮੂਰਤੀ ਨੇ ਮੁਸਕੁਰਾ ਕੇ ਉਹਨੂੰ ਜਵਾਬ ਦਿੱਤਾ, ਬਈ ਜੇਕਰ ਤੂੰ ਉਸ ਦਿਨ ਮੂਰਤੀਕਾਰ ਦੀ ਸੱਟ ਸਹਿ ਲੈਂਦਾ ਤਾਂ ਅੱਜ ਮੇਰੀ ਜਗ੍ਹਾ 'ਤੇ ਤੂੰ ਪੂਜਿਆ ਜਾਂਦਾ। ਬਈ ਕਹਾਣੀ ਦੀ ਸਿੱਖਿਆ ਦੋਸਤੋ ਇਹੀ ਹੈ ਵੀ ਜ਼ਿੰਦਗੀ ਵਿੱਚ ਜਦੋਂ ਵੀ ਮਿਹਨਤ ਦਾ ਦੌਰ ਆਵੇ ਨਾ ਤਾਂ ਅਸਫਲਤਾਵਾਂ ਜਾਂ ਮੁਸ਼ਕਲਾਂ ਦੀਆਂ ਸੱਟਾਂ ਵੱਜਣ, ਤੁਹਾਨੂੰ ਘਬਰਾ ਕੇ ਪਿੱਛੇ ਨਹੀਂ ਹਟਣਾ, ਉਹਨਾਂ ਮੁਸ਼ਕਲਾਂ ਨੂੰ ਤੋੜਨ ਲਈ ਨਹੀਂ, ਸਗੋਂ ਤੁਸੀਂ ਅੱਗੇ ਵਧਣਾ ਔਰ ਮੁਸ਼ਕਲਾਂ ਨੂੰ ਖਤਮ ਕਰ ਦੇਣਾ, ਸਹਿਣਾ ਥੋੜ੍ਹੀ ਦੇਰ। ਕਹਿੰਦੇ ਜਿਹੜਾ ਤਪਦਾ ਨਹੀਂ ਨਾ ਉਹ ਸੋਨਾ ਬਣਦਾ ਨਹੀਂ। ਇਸ ਕਰਕੇ ਜਦੋਂ ਤੀਕਰ ਸੱਟ ਵੱਜਦੀ ਨਹੀਂ ਨਾ, ਇਨਸਾਨ ਜਿਹੜਾ ਹੈ ਉਹ ਆਪਣੇ ਅਸਲੀ ਜਿਹੜਾ ਉਹਦਾ ਮੋਟਿਵ ਹੈ, ਜਿਹੜੀ ਉਹਦੀ ਮੰਜ਼ਿਲ ਹੈ, ਉਹਦੇ ਤੱਕ ਪਹੁੰਚਦਾ ਨਹੀਂ। ਜੋ ਸਹਿੰਦੇ ਨੇ ਸੱਟਾਂ ਚੁੱਪਚਾਪ ਇੱਥੇ, ਉਹੀ ਇੱਕ ਦਿਨ ਇਤਿਹਾਸ ਬਣਦੇ ਨੇ। ਜੋ ਸਹਿੰਦੇ ਨੇ ਸੱਟਾਂ ਚੁੱਪਚਾਪ ਇੱਥੇ, ਉਹੀ ਇੱਕ ਦਿਨ ਇਤਿਹਾਸ ਬਣਦੇ ਨੇ। ਮਿਹਨਤ ਦੀ ਪੱਟੀ ਵਿੱਚ ਜੋ ਸੜਦੇ ਨੇ, ਉਹੀ ਕੋਹਿਨੂਰ ਵਰਗੇ ਖਾਸ ਬਣਦੇ ਨੇ।

ਕੜੀ ਦੀ ਸੂਈਆਂ ਇਸ਼ਾਰਾ ਕਰ ਰਹੀਆਂ ਨੇ ਕਿ ਵੇਲਾ ਹੋ ਗਿਆ ਹੈ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਉਮੀਦ ਕਰਦੀ ਹਾਂ ਵੀ ਅੱਜ ਦਾ ਇਹ ਜਿਹੜਾ ਸਫ਼ਰ ਹੈ ਤੁਹਾਡੇ ਨਾਲ, ਜਿਹੜਾ ਸਾਡਾ ਬੀਤਿਆ ਹੈ ਇਤਿਹਾਸ ਦੇ ਪੰਨਿਆਂ ਤੋਂ ਲੈ ਕੇ ਸਿਹਤ ਦੀ ਸੰਭਾਲ ਅਤੇ ਇਸ ਪਿਆਰੀ ਕਹਾਣੀ ਨੇ ਤੁਹਾਡੇ ਜਿਹੜੀ ਸਵੇਰ ਹੈ ਉਹਨੂੰ ਹੋਰ ਖੂਬਸੂਰਤ ਬਣਾ ਦਿੱਤਾ ਹੋਵੇਗਾ। ਜਾਂਦੇ ਜਾਂਦੇ ਬਸ ਇਹ ਕਹਾਂਗੀ ਕਿ ਮੁਸ਼ਕਲਾਂ ਭਾਵੇਂ ਜਿੰਨੀਆਂ ਮਰਜ਼ੀ ਹੋਣ, ਆਪਣੇ ਚਿਹਰੇ 'ਤੇ ਮੁਸਕਰਾਹਟ ਨੂੰ ਕਦੇ ਵੀ ਫਿੱਕਾ ਨਾ ਪੈਣ ਦਿਓ, ਹੈ ਨਾ, ਅਤੇ ਮਿਹਨਤ ਕਰਦੇ ਰਹੋ ਅਤੇ ਖੁਸ਼ ਰਹੋ, ਸਾਰਿਆਂ ਨੂੰ ਪਿਆਰ ਵੰਡਦੇ ਰਹੋ, ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ। ਜ਼ਿੰਦਗੀ ਬਹੁਤ ਹੀ ਖੂਬਸੂਰਤ ਹੈ ਔਰ ਪਿਆਰ ਵੰਡਣ ਲਈ ਛੋਟੀ ਪੈ ਜਾਂਦੀ ਹੈ ਤਾਂ ਫਿਰ ਨਫ਼ਰਤਾਂ ਦੀਆਂ ਤਾਂ ਜਗ੍ਹਾ ਹੀ ਜੀਵਨ ਦੇ ਵਿੱਚ ਹੈ ਨਹੀਂ। ਇਸ ਜੀਵਨ ਦੇ ਵਿੱਚੋਂ ਕੱਢ ਦਿਓ ਨਫ਼ਰਤ ਨੂੰ, ਜੇ ਕਿਸੇ ਪ੍ਰਤੀ ਮਨ ਦੇ ਵਿੱਚ ਗੁੱਸਾ ਹੈ ਨਾ ਤਾਂ ਫਿਰ ਅੱਜ ਦਾ ਦਿਨ ਇਤਵਾਰ ਦਾ ਦਿਨ ਹੀ ਹੈ ਜੀ, ਜਾ ਕੇ ਮਿਲ ਆਓ ਅਤੇ ਜੱਫੀ ਪਾ ਲਓ ਜਾ ਕੇ ਔਰ ਬਸ ਸਾਰੇ ਗਿਲੇ ਸ਼ਿਕਵੇ ਜਿਹੜੇ ਨੇ ਉਹ ਖਤਮ ਕਰ ਦਿਓ। ਤੁਸੀਂ ਹੋਰ ਕੀ ਕਰਨਾ ਆ, ਬਸ ਤੁਸੀਂ ਇਹੀ ਆਪਣੇ ਮਨ ਦੇ ਵਿੱਚ ਧਿਆਨ ਦੇ ਵਿੱਚ ਰੱਖਣਾ ਵੀ ਸੂਰਜ ਵਾਂਗੂ ਜੇ ਚਮਕਣਾ ਚਾਹੁੰਦੇ ਹੋ, ਸੂਰਜ ਵਾਂਗੂ ਜੇ ਚਮਕਣਾ ਚਾਹੁੰਦੇ ਹੋ ਤਾਂ ਫਿਰ ਪਹਿਲਾਂ ਸੂਰਜ ਵਾਂਗੂ ਜਲਣਾ ਸਿੱਖੋ। ਮੰਜ਼ਲਾਂ ਖੁਦ ਆ ਕੇ ਚਮਕ ਚੁੰਮਣਗੀਆਂ ਤੁਹਾਡੇ ਕਦਮ ਤੁਹਾਡੇ, ਬਸ ਤੁਸੀਂ ਹਾਰ ਮੰਨਣ ਦੀ ਆਦਤ ਨੂੰ ਬਦਲਣਾ ਸਿੱਖੋ। ਜੀਵਨ ਦੇ ਵਿੱਚ ਕਦੇ ਵੀ ਨਿਰਾਸ਼ਾਵਾਦੀ ਨਹੀਂ ਰਹਿਣਾ ਕਿਉਂਕਿ ਜ਼ਿੰਦਗੀ ਜ਼ਿੰਦਾ ਦਿਲੀ ਦਾ ਨਾਮ ਹੈ। ਇਸ ਕਰਕੇ ਹੱਸਦੇ ਰਹੋ, ਮੁਸਕੁਰਾਉਂਦੇ ਰਹੋ।

ਉਹਨਾਂ ਕਿਹਾ ਕਿ ਭਾਰਤ ਦਾ ਵਾਧਾ ਨਿਰਮਾਣ ਖੇਤਰ, ਮਜ਼ਬੂਤ ਨਵੀਨਤਾ ਇਕੋਸਿਸਟਮ ਅਤੇ ਆਰਥਿਕ ਸੁਧਾਰ ਦੁਨੀਆ ਭਰ ਦੇ ਨਿਵੇਸ਼ਕਾਂ ਅਤੇ ਉਦਯੋਗਾਂ ਲਈ ਨਵੇਂ ਮੌਕੇ ਪ੍ਰਦਾਨ ਕਰ ਰਹੇ ਨੇ। ਪਨਾਮਾ ਦੇ ਵਿਦੇਸ਼ ਮੰਤਰੀ ਜੇਵੀ ਰੈਡੋਆਡੋ ਮਾਰਟੀਨੇਸ ਆਚਾਵਾਸਕੇਸ ਭਾਰਤ ਦੇ 5 ਦਿਨਾਂ ਦੌਰੇ 'ਤੇ ਅੱਜ ਸਵੇਰੇ ਨਵੀਂ ਦਿੱਲੀ ਪਹੁੰਚੇ। ਉਹ ਕੱਲ੍ਹ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨਾਲ ਮੁਲਾਕਾਤ ਕਰਨਗੇ। ਸ੍ਰੀ ਵਾਸਕੇਸ ਬੁੱਧਵਾਰ ਨਵੀਂ ਦਿੱਲੀ ਵਿੱਚ ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰੀ ਸਰਬਾਨੰਦ ਸੋਨੋਵਾਲ ਨਾਲ ਵੀ ਮੁਲਾਕਾਤ ਕਰਨਗੇ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਅਤੇ ਪਨਾਮਾ ਸਾਂਝੀਆਂ ਕਦਰਾਂ ਕੀਮਤਾਂ, ਆਪਸੀ ਹਿੱਤਾਂ ਅਤੇ

0: ਇਹ ਸੰਸਾਰ ਫਰਜ਼ੀ ਜਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਤਿਆਰ ਓ ਐੱਮ ਆਰ ਸ਼ੀਟਾਂ ਜਮ੍ਹਾਂ ਕਰਵਾਉਣ 'ਤੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ। ਐੱਨ ਟੀ ਅਨੁਸਾਰ ਹਾਲ ਹੀ ਵਿੱਚ ਤਸਦੀਕ ਲਈ ਜਮ੍ਹਾਂ ਕਰਵਾਈਆਂ ਗਈਆਂ ਓ ਐੱਮ ਆਰ ਸ਼ੀਟਾਂ ਫਰਜ਼ੀ ਪਾਈਆਂ ਗਈਆਂ ਨੇ, ਇਸ ਲਈ ਹਰ ਸ਼ਿਕਾਇਤ ਅਤੇ ਹਰ ਓ ਐੱਮ ਆਰ ਸ਼ੀਟ ਦੀ ਸਾਵਧਾਨੀ ਨਾਲ ਜਾਂਚ ਕੀਤੀ ਜਾ ਰਹੀ ਹੈ। ਐੱਨ ਟੀ ਏ ਨੇ ਕਿਹਾ ਕਿ ਪ੍ਰੀਖਿਆ ਦੇ ਨਤੀਜਿਆਂ ਨੂੰ ਚੁਣੌਤੀ ਦੇਣ ਲਈ ਫਰਜ਼ੀ ਦਸਤਾਵੇਜ਼ਾਂ ਜਾਂ ਏ ਆਈ ਰਾਹੀਂ ਤਿਆਰ ਓ ਐੱਮ ਆਰ ਸ਼ੀਟਾਂ ਦੀ ਵਰਤੋਂ ਕਰਨਾ ਗੈਰ ਕਾਨੂੰਨੀ ਹੈ। ਅਜਿਹੇ ਮਾਮਲਿਆਂ ਵਿੱਚ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਇਸ ਲਈ ਵਿਦਿਆਰਥੀ ਅਤੇ ਮਾਪਿਆਂ ਨੂੰ ਤਸਦੀਕ ਲਈ ਸਿਰਫ ਅਸਲੀ ਓ ਐੱਮ ਆਰ ਸ਼ੀਟਾਂ ਜਮ੍ਹਾਂ ਕਰਵਾਉਣ ਦੀ ਤਾਕੀਦ ਕੀਤੀ ਗਈ ਹੈ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਸੀ ਬੀ ਐੱਸ ਈ ਨੇ 10ਵੀਂ ਜਮਾਤ ਦੀ ਦੂਜੀ ਬੋਰਡ ਪ੍ਰੀਖਿਆ 2026 ਦੇ ਨਤੀਜੇ ਐਲਾਨ ਦਿੱਤੇ ਨੇ। ਵਿਦਿਆਰਥੀ ਡਿਜੀਲੋਕਰ ਰਿਜ਼ਲਟ ਪੋਰਟਲ 'ਤੇ ਆਪਣੇ ਨਤੀਜੇ ਦੇਖ ਸਕਦੇ ਨੇ। ਇਸ ਸਾਲ ਪਹਿਲੀ ਵਾਰ ਰਾਸ਼ਟਰੀ ਸਿੱਖਿਆ ਨੀਤੀ ਤਹਿਤ 10ਵੀਂ ਜਮਾਤ ਲਈ ਦੋ ਬੋਰਡ ਪ੍ਰੀਖਿਆਵਾਂ ਕਰਵਾਈਆਂ ਗਈਆਂ। ਮੁੱਖ ਪ੍ਰੀਖਿਆ 17 ਫਰਵਰੀ ਤੋਂ 11 ਮਾਰਚ ਤੱਕ ਹੋਈ ਸੀ ਅਤੇ ਦੂਜੀ ਬੋਰਡ ਪ੍ਰੀਖਿਆ 15 ਮਈ ਤੋਂ 21 ਮਈ ਤੱਕ ਹੋਈ ਸੀ। ਸੀ ਬੀ ਐੱਸ ਈ ਅਨੁਸਾਰ ਦੋਹਾਂ ਪ੍ਰੀਖਿਆਵਾਂ ਦੇ ਸੰਯੁਕਤ ਨਤੀਜਿਆਂ ਦੇ ਆਧਾਰ 'ਤੇ ਇਸ ਸਾਲ ਕੁੱਲ 96.78 ਫੀਸਦੀ ਵਿਦਿਆਰਥੀ ਪਾਸ ਹੋਏ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਜੰਮੂ ਕਸ਼ਮੀਰ ਵਿੱਚ ਖਰਾਬ ਮੌਸਮ ਦੀ ਚੇਤਾਵਨੀ ਦੇ ਮੱਦੇਨਜ਼ਰ ਅਹਿਤਿਆਤ ਵਜੋਂ ਅੱਜ ਤੋਂ ਪਹਿਲਗਾਮ ਅਤੇ ਬਾਲਟਲ ਦੋਹਾਂ ਰੂਟਾਂ ਤੋਂ ਸ਼੍ਰੀ ਅਮਰਨਾਥ ਯਾਤਰਾ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇੱਕ ਅਧਿਕਾਰੀ ਨੇ ਕਿਹਾ ਕਿ ਫੈਸਲਾ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਕਿਉਂਕਿ ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਵਿੱਚ ਖਰਾਬ ਮੌਸਮ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਅਨੁਕੂਲ ਹੋਣ 'ਤੇ ਰੂਟਾਂ ਨੂੰ ਸੁਰੱਖਿਅਤ ਐਲਾਨੇ ਜਾਣ ਅਤੇ ਯਾਤਰਾ ਮੁੜ ਸ਼ੁਰੂ ਹੋਏਗੀ। ਹੁਣ ਤੱਕ ਸ਼੍ਰੀ ਅਮਰਨਾਥ ਜੀ ਯਾਤਰਾ ਦੌਰਾਨ 370,000 ਤੋਂ ਵੱਧ ਸ਼ਰਧਾਲੂ ਪਵਿੱਤਰ ਗੁਫਾ ਦੇ ਦਰਸ਼ਨ ਕਰ ਚੁੱਕੇ ਨੇ। ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਖਰਾਬ ਮੌਸਮ ਦੀ ਚੇਤਾਵਨੀ ਤੋਂ ਬਾਅਦ ਵੈਸ਼ਨੋ ਦੇਵੀ ਯਾਤਰਾ ਨੂੰ ਵੀ ਅਸਥਾਈ ਤੌਰ 'ਤੇ ਰੋਕ ਦਿੱਤਾ ਹੈ। ਸ਼ਰਾਈਨ ਬੋਰਡ ਦੇ ਇੱਕ ਅਧਿਕਾਰਤ ਨੋਟੀਫਿਕੇਸ਼ਨ ਅਨੁਸਾਰ ਇਹ ਫੈਸਲਾ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ। ਸ਼ਰਧਾਲੂਆਂ ਨੂੰ ਸ਼ਰਾਈਨ ਬੋਰਡ ਦੀ ਅਧਿਕਾਰਤ ਸੰਚਾਰ ਚੈਨਲਾਂ ਰਾਹੀਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ। ਮੌਸਮ ਵਿੱਚ ਸੁਧਾਰ ਹੋਣ ਤੋਂ ਬਾਅਦ ਯਾਤਰਾ ਦੁਬਾਰਾ ਸ਼ੁਰੂ ਹੋਏਗੀ। ਮੌਸਮ ਵਿਭਾਗ ਨੇ ਜੰਮੂ ਕਸ਼ਮੀਰ ਦੇ ਕੁਝ ਹਿੱਸਿਆਂ ਵਿੱਚ ਭਾਰੀ ਬਾਰਿਸ਼ ਦੀ ਚੇਤਾਵਨੀ ਦਿੱਤੀ ਹੈ। ਇਸ ਸਾਲ ਵੈਸ਼ਨੋ ਦੇਵੀ ਪਵਿੱਤਰ ਗੁਫਾ ਤੀਰਥ ਸਥਾਨ 'ਤੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ 50 ਲੱਖ ਨੂੰ ਪਾਰ ਕਰ ਗਈ ਹੈ। 72ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਵਿੱਚ ਹਿੰਦੀ ਫਿਲਮ ਆਰਟੀਕਲ 370 ਨੇ ਸਰਬੋਤਮ ਫਿਲਮ ਦਾ ਪੁਰਸਕਾਰ ਜਿੱਤਿਆ ਹੈ। ਕੱਲ੍ਹ ਸ਼ਾਮ ਨਵੀਂ ਦਿੱਲੀ ਵਿੱਚ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ। ਫੀਚਰ ਫਿਲਮ ਸ਼੍ਰੇਣੀ ਦੇ ਜਿਊਰੀ ਚੇਅਰਮੈਨ ਜੈਰਾਜ ਨੇ ਦੱਸਿਆ ਕਿ ਮਾਮੂਟੀ ਅਤੇ ਕਾਰਤਿਕ ਆਰੀਆ ਨੂੰ ਕ੍ਰਮਵਾਰ ਉਹਨਾਂ ਦੀਆਂ ਫਿਲਮਾਂ ਬ੍ਰਹਮਯੁਗਮ ਅਤੇ ਚੰਦੂ ਚੈਂਪੀਅਨ ਲਈ ਸਰਬੋਤਮ ਅਦਾਕਾਰ ਲਈ ਸਾਂਝੇ ਤੌਰ 'ਤੇ ਰਾਸ਼ਟਰੀ ਫਿਲਮ ਪੁਰਸਕਾਰ ਮਿਲਿਆ ਹੈ। ਉਹਨਾਂ ਕਿਹਾ ਕਿ ਯਾਮੀ ਗੌਤਮ ਨੂੰ ਫਿਲਮ ਆਰਟੀਕਲ 370 ਵਿੱਚ ਉਹਨਾਂ ਦੇ ਪ੍ਰਦਰਸ਼ਨ ਲਈ ਸਰਬੋਤਮ ਅਦਾਕਾਰ ਦਾ ਪੁਰਸਕਾਰ ਦਿੱਤਾ ਜਾਏਗਾ। ਗੈਰ ਫੀਚਰ ਫਿਲਮ ਸ਼੍ਰੇਣੀ ਦੇ ਜਿਊਰੀ ਚੇਅਰਮੈਨ ਅਸੀਮ ਕੁਮਾਰ ਸਿਨਹਾ ਨੇ ਕਿਹਾ ਕਿ ਸੁਮੀਰਾ ਰਾਏ ਵੱਲੋਂ ਨਿਰਦੇਸ਼ਿਤ ਫਿਲਮ ਬੰਗਾਰ ਨੂੰ ਸਰਬੋਤਮ ਗੈਰ ਫੀਚਰ ਫਿਲਮ ਵਜੋਂ ਚੁਣਿਆ ਗਿਆ ਹੈ। ਪੀਪਲਸ ਪਦਮਾ ਲੜੀ ਦੇ ਅਗਲੇ ਐਪੀਸੋਡ ਵਿੱਚ ਅੱਜ ਅਸੀਂ ਪ੍ਰਸਿੱਧ ਨਿਰਦੇਸ਼ਕ ਅਤੇ ਅਦਾਕਾਰ ਆਰ ਮਾਧਵਨ ਨਾਲ ਗੱਲਬਾਤ ਕਰਾਂਗੇ। ਸ਼੍ਰੀ ਆਰ ਮਾਧਵਨ ਨੂੰ ਪ੍ਰਤਿਸ਼ਠਤ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।
1: ਇਸ ਅਵਾਰਡ ਸੇ ਰਿਅਲਾਈਜ਼ ਕਿਆ ਕਿ ਇੱਕ ਪ੍ਰਤਿਸ਼ਠਾ ਤੋਂ ਹੈ ਹੀ, ਸਾਥ ਮੇਂ ਇੱਕ ਜ਼ਿੰਮੇਦਾਰੀ ਹੈ ਕਿ ਭਾਈ ਜੋ ਕਾਮ ਆਪ ਕਰਤੇ ਆ ਰਹੇ ਹੋ ਇਹ ਤਾਂ ਉਸਕੀ ਸ਼ੁਰੂਆਤ ਹੈ ਔਰ ਆਪਸੇ ਜ਼ਿਆਦਾ ਉਮੀਦ ਕੀ ਜਾਏਗੀ ਔਰ ਫਿਰ ਜਿਸ ਮਰਿਆਦਾ ਕੇ ਸਾਥ ਆਪ ਆਜ ਤੱਕ ਰਹੇ ਹੋ ਉਸਸੇ ਜ਼ਿਆਦਾ ਆਗੇ ਬੜਨਾ ਪੜੇਗਾ। ਮੈਂ ਬਹੁਤ ਹੀ ਗ੍ਰੇਟਫੁਲ ਫੀਲ ਕਰਤਾ ਹੂੰ ਮੇਰੇ ਸਾਰੇ ਲੋਕੋਂ ਕੇ ਲਈ ਜਿਨ੍ਹੋਂਨੇ ਇੱਕ ਤੋਂ ਮੁਝੇ ਬ੍ਰੇਕ ਦੀਆ ਔਰ ਫਿਰ ਇੰਡਸਟਰੀ ਮੇਂ ਇਤਨੇ ਸਾਰੇ ਰੋਲ ਐਂਡ ਮੇਰੇ ਆਡੀਅੰਸ ਕੀ ਜੋ ਇਤਨੇ ਪਿਆਰ ਸੇ ਮੁਝੇ ਆਜ ਤੱਕ ਦੇਖਤੇ ਆ ਰਹੇ। ਮੁਝੇ ਲਗਤਾ ਹੈ ਕਿ ਵੋ ਦਿਸ਼ਾ ਮੇਂ ਹਮੇਂ ਜਾਣਾ ਬਹੁਤ ਜ਼ਰੂਰੀ ਹੈ। ਇੱਕ ਪ੍ਰੋਗਰੈਸਿਵ ਇੰਡੀਆ ਕੀ ਜੋ ਕਹਾਣੀ ਹੈ ਵੋ ਹਮੇਂ ਦਿਖਾਉਣਾ ਚਾਹੀਏ, ਬਣਾਉਣਾ ਚਾਹੀਏ, ਵੋ ਹਮਾਰੇ ਫਿਲਮ ਮੇਕਰਸ ਕੋ ਸਮਝਣਾ ਚਾਹੀਏ।
0: ਇਹ ਗੱਲਬਾਤ ਆਕਾਸ਼ਵਾਣੀ ਗੋਲਡ 'ਤੇ ਅੱਜ ਸਵੇਰੇ 9:10 'ਤੇ ਪ੍ਰਸਾਰਿਤ ਕੀਤੀ ਜਾਏਗੀ। ਇਸ ਨੂੰ ਨਿਊਜ਼ ਔਨ AIR ਐਪ ਅਤੇ ਸਾਡੇ ਯੂਟਿਊਬ ਚੈਨਲ ਨਿਊਜ਼ ਔਨ AIR ਆਫੀਸ਼ੀਅਲ 'ਤੇ ਵੀ ਸੁਣਿਆ ਜਾ ਸਕਦਾ ਹੈ। ਫੀਫਾ ਫੁੱਟਬਾਲ ਵਿਸ਼ਵ ਕੱਪ ਵਿੱਚ ਇੰਗਲੈਂਡ ਨੇ ਤੀਜੇ ਸਥਾਨ ਲਈ ਮੁਕਾਬਲੇ ਵਿੱਚ ਫਰਾਂਸ ਨੂੰ ਹਰਾ ਕੇ ਕਾਂਸੀ ਦਾ ਤਮਗਾ ਜਿੱਤ ਲਿਆ ਹੈ। ਮਿਆਮੀ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਇੰਗਲੈਂਡ ਨੇ ਫਰਾਂਸ ਨੂੰ 6-4 ਨਾਲ ਹਰਾਇਆ। ਇੰਗਲੈਂਡ ਨੇ ਪਹਿਲੇ ਅੱਧ ਵਿੱਚ ਹੀ 4-0 ਦੀ ਲੀਡ ਲੈ ਲਈ ਸੀ। ਫਰਾਂਸ ਨੇ ਦੂਜੇ ਅੱਧ ਵਿੱਚ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ। ਕੈਲਿਨ ਐਮਬਾਪੇ ਨੇ 2 ਗੋਲ ਕਰਕੇ ਟੀਮ ਦੀਆਂ ਉਮੀਦਾਂ ਜਗਾਈਆਂ ਪਰ ਬੁਕਾਇਓ ਸਾਕਾ ਨੇ ਪੈਨਲਟੀ ਰਾਹੀਂ ਗੋਲ ਕਰਕੇ ਆਪਣੀ ਹੈਟ੍ਰਿਕ ਪੂਰੀ ਕੀਤੀ ਅਤੇ ਇੰਗਲੈਂਡ ਦੀ ਜਿੱਤ ਨੂੰ ਯਕੀਨੀ ਬਣਾਇਆ। ਅੱਜ ਵਿਸ਼ਵ ਕੱਪ ਦੇ ਫਾਈਨਲ ਵਿੱਚ ਅਰਜਨਟੀਨਾ ਦਾ ਮੁਕਾਬਲਾ ਸਪੇਨ ਨਾਲ ਹੋਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤੀ 12:30 ਨਿਊਯਾਰਕ 'ਚ ਖੇਡਿਆ ਜਾਏਗਾ। ਮਹਿਲਾ ਕੁਸ਼ਤੀ ਵਿੱਚ ਭਾਰਤੀ ਪਹਿਲਵਾਨ ਕਾਜਲ ਨੇ ਕੱਲ੍ਹ ਹੰਗਰੀ ਦੇ ਬੁਡਾਪੈਸਟ ਵਿੱਚ 76 ਕਿਲੋਗ੍ਰਾਮ ਭਾਰ ਵਰਗ ਵਿੱਚ ਅਮਰੀਕਾ ਦੀ ਡਾਇਮੰਡ ਪ੍ਰੀਸੀਅਸ ਗਿਲਫੋਰਡ ਨੂੰ ਹਰਾ ਕੇ ਸੋਨੇ ਦਾ ਤਮਗਾ ਜਿੱਤਿਆ ਹੈ। ਇਸ ਮੁਕਾਬਲੇ ਵਿੱਚ ਭਾਰਤ ਦਾ ਇਹ ਸੋਨੇ ਦਾ 3ਜਾ ਤਮਗਾ ਹੈ। ਭਾਰਤ ਅਤੇ ਇੰਗਲੈਂਡ ਵਿਚਕਾਰ 3-1 ਰੋਜ਼

0: ਮੈਚਾਂ ਦੀ ਕ੍ਰਿਕਟ ਲੜੀ ਦਾ ਤੀਜਾ ਅਤੇ ਫੈਸਲਾਕੁੰਨ ਮੈਚ ਅੱਜ ਲੰਡਨ ਦੇ ਲਾਰਡਸ ਵਿਖੇ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ ਬਾਅਦ 3:30 ਵਜੇ ਹੋਏਗਾ। ਦੋਵੇਂ ਟੀਮਾਂ ਇੱਕ ਇੱਕ ਮੈਚ ਜਿੱਤ ਕੇ ਬਰਾਬਰੀ 'ਤੇ ਨੇ। ਮੌਸਮ ਵਿਭਾਗ ਨੇ ਅੱਜ ਕਈ ਰਾਜਾਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਉੱਤਰਾਖੰਡ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਦੇ ਮੱਦੇਨਜ਼ਰ ਰੈੱਡ ਅਲਰਟ ਜਾਰੀ ਕੀਤਾ ਗਿਆ। ਰਾਜ ਦੇ ਕਈ ਹਿੱਸਿਆਂ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ। ਹਿਮਾਚਲ ਪ੍ਰਦੇਸ਼ ਵਿੱਚ ਪਿਛਲੀ ਰਾਤ ਤੋਂ ਕਈ ਇਲਾਕਿਆਂ ਵਿੱਚ ਰੁਕ ਰੁਕ ਕੇ ਬਾਰਿਸ਼ ਹੋ ਰਹੀ ਹੈ। ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਬਿਹਾਰ ਸਮੇਤ ਕਈ ਰਾਜਾਂ ਵਿੱਚ ਕੱਲ੍ਹ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਸਰਕਾਰ ਨੇ ਸੰਸਦ ਦੇ ਮਾਨਸੂਨ ਸਮਾਗਮ ਤੋਂ ਪਹਿਲਾਂ ਅੱਜ ਇੱਕ ਸਰਵ ਪਾਰਟੀ ਮੀਟਿੰਗ ਬੁਲਾਈ ਹੈ। NTA ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਫਰਜ਼ੀ ਜਾਂ AI ਰਾਹੀਂ ਤਿਆਰ OMR ਸ਼ੀਟਾਂ ਜਮ੍ਹਾਂ ਕਰਵਾਉਣ 'ਤੇ ਸਖ਼ਤ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ। CBSE ਨੇ 10ਵੀਂ ਜਮਾਤ ਦੀ ਦੂਜੀ ਬੋਰਡ ਪ੍ਰੀਖਿਆ ਦੇ ਨਤੀਜੇ ਐਲਾਨ ਦਿੱਤੇ ਨੇ। ਖਰਾਬ ਮੌਸਮ ਕਾਰਨ ਸ਼੍ਰੀ ਅਮਰਨਾਥ ਜੀ ਅਤੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਯਾਤਰਾ ਅਸਥਾਈ ਤੌਰ 'ਤੇ ਰੋਕ ਦਿੱਤੀ ਗਈ ਹੈ ਅਤੇ ਫੀਫਾ ਫੁੱਟਬਾਲ ਵਿਸ਼ਵ ਕੱਪ ਵਿੱਚ ਇੰਗਲੈਂਡ ਨੇ ਫਰਾਂਸ ਨੂੰ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ ਹੈ। ਅੱਜ ਫਾਈਨਲ ਵਿੱਚ ਅਰਜਨਟੀਨਾ ਦਾ ਮੁਕਾਬਲਾ ਸਪੇਨ ਨਾਲ ਹੋਏਗਾ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਕ ਖਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 'ਤੇ ਹੋਏਗਾ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਆਓ ਸੁਣਦੇ ਹਾਂ ਜਮੀਲ ਮਸੀਹ ਅਤੇ ਸਾਥੀਆਂ ਦੀ ਆਵਾਜ਼ਾਂ ਦੇ ਵਿੱਚ ਮਸੀਹੀ ਭਜਨ।

ਮਸੀਹੀ ਭਜਨ ਤੁਸੀਂ ਸਰਵਣ ਕਰ ਰਹੇ ਹੋ ਆਕਾਸ਼ਵਾਣੀ ਜਲੰਧਰ ਦੀ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ 'ਤੇ।

ਤੁਸੀਂ ਸਰਵਣ ਕਰ ਰਹੇ ਸੀ ਮਸੀਹੀ ਭਜਨ। ਮੀਡੀਅਮ ਵੇਵ 343.6 meters ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਨੇ ਹੁਣ ਤੱਕ ਦੀਆਂ ਮੁੱਖ ਖਬਰਾਂ। ਸਰਕਾਰ ਨੇ ਸੰਸਦ ਤੇ ਮੌਨਸੂਨ ਸਮਾਗਮ ਤੋਂ ਪਹਿਲਾਂ ਅੱਜ ਇੱਕ ਸਰਵ ਪਾਰਟੀ ਮੀਟਿੰਗ ਬੁਲਾਈ ਏ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਮੋਲਦੋਵਾ, ਉੱਤਰੀ ਮੈਸੇਡੋਨੀਆ ਅਤੇ ਰੋਮਾਨੀਆ ਦੇ ਸਰਕਾਰੀ ਦੌਰੇ ਤੇ ਰਵਾਨਾ ਹੋਣਗੇ। ਭਾਰਤ ਦੇ ਚੀਫ ਜਸਟਿਸ ਜਸਟਿਸ ਸੂਰਿਆਕਾਂਤ ਨੇ ਚੌਗਿਰਦਾ ਸੁਰੱਖਿਆ ਅਤੇ ਨਿਰੰਤਰ ਰਹਿਣ ਯੋਗ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ, ਹਰਿਆਣਾ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਇੱਕ ਰੁੱਖ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਨੈਸ਼ਨਲ ਟੈਸਟਿੰਗ ਏਜੰਸੀ NTA ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸਖ਼ਤ ਹਦਾਇਤ ਜਾਰੀ ਕਰਦਿਆਂ ਫਰਜ਼ੀ ਜਾਂ AI ਰਾਹੀਂ ਤਿਆਰ OMR ਸ਼ੀਟਾਂ ਜਮ੍ਹਾਂ ਕਰਾਉਣ 'ਤੇ ਸਖ਼ਤ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਦਿੱਤੀ ਏ। CBSE ਨੇ 10ਵੀਂ ਜਮਾਤ ਦੀ ਦੂਜੀ ਬੋਰਡ ਪ੍ਰੀਖਿਆ ਦੇ ਨਤੀਜੇ ਐਲਾਨ ਦਿੱਤੇ ਨੇ। ਪੰਜਾਬ ਭਰ ਵਿੱਚ ਗਣਨਾ ਫਾਰਮ ਭਰਨ ਅਤੇ ਜਮ੍ਹਾਂ ਕਰਵਾਉਣ ਲਈ ਅੱਜ ਸਾਰੇ ਵੋਟ ਕੇਂਦਰਾਂ 'ਤੇ ਸਵੇਰੇ 8 ਵਜੇ ਤੋਂ ਦੁਪਹਿਰ ਬਾਅਦ 2 ਵਜੇ ਤੱਕ ਇੱਕ ਰੋਜ਼ਾ SIR ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਏ। ਖਰਾਬ ਮੌਸਮ ਕਾਰਨ ਸ਼੍ਰੀ ਅਮਰਨਾਥ ਜੀ ਅਤੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਯਾਤਰਾ ਮੁਲਤਵੀ ਕਰ ਦਿੱਤੀ ਗਈ ਏ। ਮੌਸਮ ਵਿਭਾਗ ਨੇ ਕੱਲ੍ਹ ਤੱਕ ਪੰਜਾਬ ਅਤੇ ਹਰਿਆਣਾ ਸਮੇਤ ਕਈ ਰਾਜਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਏ। ਮਹਿਲਾ ਕੁਸ਼ਤੀ ਵਿੱਚ ਭਾਰਤੀ ਪਹਿਲਵਾਨ ਕਾਜਲ ਨੇ ਹੰਗਰੀ ਦੇ ਬੁਡਾਪੇਸਟ ਵਿੱਚ 76 ਕਿਲੋਗ੍ਰਾਮ ਭਾਰ ਵਰਗ ਵਿੱਚ ਸੋਨੇ ਦਾ ਤਮਗਾ ਜਿੱਤਿਆ ਏ। ਫੀਫਾ ਫੁੱਟਬਾਲ ਵਿਸ਼ਵ ਕੱਪ ਵਿੱਚ ਇੰਗਲੈਂਡ ਨੇ ਫਰਾਂਸ ਨੂੰ ਹਰਾ ਕੇ 3ਜਾ ਸਥਾਨ ਹਾਸਲ ਕੀਤਾ। ਫਾਈਨਲ ਵਿੱਚ ਅੱਜ ਅਰਜਨਟੀਨਾ ਦਾ ਮੁਕਾਬਲਾ ਸਪੇਨ ਨਾਲ ਹੋਵੇਗਾ। ਭਾਰਤ ਅਤੇ ਇੰਗਲੈਂਡ ਵਿਚਕਾਰ 3-1 ਰੋਜ਼ਾ ਕ੍ਰਿਕਟ ਮੈਚਾਂ ਦੀ ਲੜੀ ਦਾ 3ਜਾ ਅਤੇ ਫੈਸਲਾਕੁੰਨ ਮੈਚ ਅੱਜ ਲੰਡਨ ਦੇ ਲਾਰਡਸ ਵਿਖੇ ਖੇਡਿਆ ਜਾਵੇਗਾ। ਇਹ ਸਨ ਹੁਣ ਤੱਕ ਦੀਆਂ ਮੁੱਖ ਖਬਰਾਂ। ਮੀਡੀਅਮ ਵੇਵ 343.6 meters ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਹੈ ਜੀ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ। ਇਸ ਵਿੱਚ ਅੱਜ ਤੁਸੀਂ ਸੁਣੋਗੇ ਸੋਹਰਾਬ ਸਿੰਘ ਦਾ ਰਾਗ ਤੋੜੀ 'ਚ ਸਿਤਾਰ ਵਾਦਨ।

0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਤੁਸੀਂ ਸੁਣ ਰਹੇ ਸੀ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ।
1: ਵੀਡੀਓ ਲਾਈਕ ਕਰਨ ਤੇ ਪੈਸੇ ਮਿਲਣਗੇ, ਸੋ ਈਜ਼ੀ।
2: ਫਸਿਆ
3: ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ। RBI ਕਹਿੰਦਾ ਹੈ,
4: ਜਾਣਕਾਰ ਬਣੋ, ਸੁਚੇਤ ਰਹੋ।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਸਵੇਰ ਦੇ 9:30 ਵੱਜ ਰਹੇ ਨੇ। ਪੇਸ਼ ਹੈ ਜੀ ਪ੍ਰੋਗਰਾਮ ਗਿਆਨ ਵਿਗਿਆਨ।
5: ज्ञान विज्ञान।

ਗਿਆਨ ਵਿਗਿਆਨ ਦਾ ਇਹ ਅੰਕ ਲੈ ਕੇ ਅਸੀਂ ਹਾਜ਼ਰ ਹਾਂ। ਸਾਰੇ ਸੁਣਨ ਵਾਲਿਆਂ ਨੂੰ ਨਮਸਕਾਰ। ਅੱਜ ਇਸ ਵਿੱਚ ਅੰਤਰਰਾਸ਼ਟਰੀ ਚੰਦਰਮਾ ਦਿਵਸ 'ਤੇ ਜਾਣਕਾਰੀ ਦੇਣਗੇ ਡਾਕਟਰ ਨੀਰਜ ਬਾਂਸਲ ਅਤੇ ਇਸ ਤੋਂ ਇਲਾਵਾ ਵਿਗਿਆਨ ਨਾਲ ਜੁੜੀਆਂ ਖਬਰਾਂ ਵੀ ਹੋਣਗੀਆਂ। ਹਰ ਸਾਲ 20 ਜੁਲਾਈ ਨੂੰ ਅਸੀਂ ਮਨਾਉਂਦੇ ਹਾਂ ਅੰਤਰਰਾਸ਼ਟਰੀ ਚੰਦਰਮਾ ਦਿਵਸ ਅਤੇ ਫਿਰ ਲੈਂਦੇ ਹਾਂ ਇਸ 'ਤੇ ਜਾਣਕਾਰੀ। ਅੰਤਰਰਾਸ਼ਟਰੀ ਚੰਦਰਮਾ ਦਿਵਸ 2026 ਮਨੁੱਖੀ ਉਡਾਣ ਭਵਿੱਖ ਦੀਆਂ ਉਮੀਦਾਂ ਅਤੇ ਗਲੋਬਲ ਬ੍ਰਹਿਮੰਡ ਦੇ ਅਥਾਹ ਗਹਿਰਾਈ ਵਿੱਚ ਚਮਕਦਾ ਸਾਡਾ ਇਕਲੌਤਾ ਕੁਦਰਤੀ ਉਪਗ੍ਰਹਿ ਚੰਦਰਮਾ ਯਾਨੀ ਕਿ ਚੰਦ। ਇਹ ਸਦੀਆਂ ਤੋਂ ਮਨੁੱਖੀ ਕਲਪਨਾ ਕਵਿਤਾਵਾਂ ਅਤੇ ਵਿਗਿਆਨਕ ਉਤਸੁਕਤਾ ਦਾ ਕੇਂਦਰ ਰਿਹਾ ਹੈ ਅਤੇ ਹਰ ਸਾਲ 20 ਜੁਲਾਈ ਨੂੰ ਦੁਨੀਆ ਭਰ ਵਿੱਚ ਅੰਤਰਰਾਸ਼ਟਰੀ ਚੰਦਰਮਾ ਦਿਵਸ ਇੰਟਰਨੈਸ਼ਨਲ ਮੂਨ ਡੇ ਮਨਾਇਆ ਜਾਂਦਾ ਹੈ ਅਤੇ ਸਾਲ 2026 ਦਾ ਇਹ ਦਿਵਸ ਮਨੁੱਖ ਜਾਤੀ ਲਈ ਬਹੁਤ ਹੀ ਖਾਸ ਹੈ ਕਿਉਂਕਿ ਅੱਜ ਨਾ ਸਿਰਫ ਅਸੀਂ ਚੰਦਰਮਾ ਦੀ ਸਿਰਫ ਸੁੰਦਰਤਾ ਨੂੰ ਦੇਖਣ ਤੱਕ ਸੀਮਿਤ ਹਾਂ ਬਲਕਿ ਉੱਥੇ ਮਨੁੱਖੀ ਬਸਤੀਆਂ ਸਥਾਪਿਤ ਕਰਨ ਅਤੇ ਇੱਕ ਸਾਂਝੇ ਭਵਿੱਖ ਵੱਲ ਵੀ ਵੱਧ ਰਹੇ ਹਾਂ ਅਤੇ 20 ਜੁਲਾਈ 2026 ਨੂੰ ਮਨਾਇਆ ਜਾਣ ਵਾਲਾ ਇਹ ਦਿਵਸ ਨਾ ਸਿਰਫ ਪੁਰਾਣੀਆਂ ਪ੍ਰਾਪਤੀਆਂ ਨੂੰ ਯਾਦ ਕਰਨ ਦਾ ਮੌਕਾ ਹੈ ਬਲਕਿ ਭਵਿੱਖ ਦੀਆਂ ਨਵੀਆਂ ਉਡਾਣਾਂ ਦਾ ਇੱਕ ਰੋਡ ਮੈਪ ਵੀ ਹੈ ਅਤੇ 20 ਜੁਲਾਈ ਦਾ ਦਿਨ ਮਨੁੱਖੀ ਇਤਿਹਾਸ ਦੇ ਸਭ ਤੋਂ ਵੱਡੇ ਸਾਹਸੀ ਕਦਮ ਦਾ ਪ੍ਰਤੀਕ ਹੈ। 20 ਜੁਲਾਈ 1969 ਨੂੰ ਅਮਰੀਕਾ ਦੇ ਅਪੋਲੋ 11 ਮਿਸ਼ਨ ਤਹਿਤ ਨੀਲ ਆਰਮਸਟਰੋਂਗ ਅਤੇ ਬਸ ਐਲਡ੍ਰਿਨ ਨੇ ਚੰਦਰਮਾ ਦੀ ਧਰਤੀ 'ਤੇ ਪਹਿਲੀ ਵਾਰ ਕਦਮ ਰੱਖਿਆ ਸੀ। ਉਸ ਸਮੇਂ ਨੀਲ ਆਰਮਸਟਰੋਂਗ ਦੇ ਇਤਿਹਾਸਿਕ ਸ਼ਬਦ ਸਨ, ਇੱਕ ਮਨੁੱਖ ਲਈ ਛੋਟਾ ਜਿਹਾ ਕਦਮ ਹੈ ਪਰ ਮਨੁੱਖਤਾ ਲਈ ਬਹੁਤ ਵੱਡੀ ਛਾਲ ਹੈ। ਇਸ ਮਹਾਨ ਪ੍ਰਾਪਤੀ ਦੀ ਯਾਦ ਵਿੱਚ ਅਤੇ ਚੰਦਰਮਾ ਦੀ ਟਿਕਾਊ ਖੋਜ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਸੰਯੁਕਤ ਰਾਸ਼ਟਰ ਮਹਾਸਭਾ ਨੇ 2021 ਵਿੱਚ ਇੱਕ ਮਤਾ ਪਾਸ ਕਰਕੇ ਅਧਿਕਾਰਤ ਤੌਰ 'ਤੇ ਹਰ ਸਾਲ 20 ਜੁਲਾਈ ਨੂੰ ਅੰਤਰਰਾਸ਼ਟਰੀ ਚੰਦਰਮਾ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਅਤੇ ਹਰ ਸਾਲ ਇਹ ਦਿਵਸ ਇੱਕ ਖਾਸ ਕੇਂਦਰੀ ਵਿਸ਼ੇ ਥੀਮ ਦੇ ਤਹਿਤ ਮਨਾਇਆ ਜਾਂਦਾ ਹੈ ਜੋ ਕਿ ਸੰਸਾਰ ਭਰ ਦੀਆਂ ਸਪੇਸ ਏਜੰਸੀਆਂ ਜਿਵੇਂ ਕਿ ਨਾਸਾ, ਇਸਰੋ, ESA ਅਤੇ ਚੰਦਰਮਾ ਨਾਲ ਜੁੜੀਆਂ ਸੰਸਥਾਵਾਂ ਦੇ ਸਾਂਝੇ ਯਤਨਾਂ ਨੂੰ ਦਰਸਾਉਂਦਾ ਹੈ। ਸਾਲ 2026 ਦਾ ਮੁੱਖ ਧੁਰਾ ਚੰਦਰਮਾ ਦੀ ਟਿਕਾਊ ਖੋਜ ਅਤੇ ਗਲੋਬਲ ਸਾਂਝੇਦਾਰੀ 'ਤੇ ਆਧਾਰਿਤ ਹੈ। ਇਸ ਵਿਸ਼ੇ ਦੇ 3 ਮੁੱਖ ਪਹਿਲੂ ਨੇ, ਇੱਕ ਚੰਦ, ਇੱਕ ਦ੍ਰਿਸ਼ਟੀਕੋਣ, ਕਿਉਂਕਿ ਚੰਦਰਮਾ ਕਿਸੇ ਇੱਕ ਦੇਸ਼ ਦੀ ਜਾਇਦਾਦ ਨਹੀਂ ਹੈ, ਇਹ ਸਾਡੀ ਪੂਰੀ ਮਨੁੱਖਤਾ ਦਾ ਸਾਂਝਾ ਵਿਰਸਾ ਹੈ। ਪੁਲਾੜ ਖੋਜ ਵਿੱਚ ਮੁਕਾਬਲੇਬਾਜ਼ੀ ਦੀ ਬਜਾਏ ਸਹਿਯੋਗ ਨੂੰ ਉਤਸ਼ਾਹਿਤ ਕਰਨਾ, ਚੰਦਰਮਾ ਦੇ ਸਰੋਤਾਂ ਜਿਵੇਂ ਕਿ ਪਾਣੀ ਦੀ ਬਰਫ਼ ਅਤੇ ਹੀਲੀਅਮ 3 ਦੀ ਵਰਤੋਂ ਬਿਨਾਂ ਕਿਸੇ ਵਿਵਾਦ ਦੇ ਸ਼ਾਂਤੀਪੂਰਨ ਤਰੀਕੇ ਨਾਲ ਕਰਨਾ। ਜਦੋਂ ਵੀ ਚੰਦਰਮਾ ਦੀ ਖੋਜ ਦੀ ਗੱਲ ਹੁੰਦੀ ਹੈ ਤਾਂ ਭਾਰਤ ਦੀ ਸਪੇਸ ਏਜੰਸੀ ਇਸਰੋ ਦਾ ਨਾਮ ਬੜੇ ਹੀ ਮਾਣ ਨਾਲ ਲਿਆ ਜਾਂਦਾ ਹੈ। ਚੰਦਰਯਾਨ 1 2008 ਇਸ ਮਿਸ਼ਨ ਨੇ ਦੁਨੀਆ ਨੂੰ ਪਹਿਲੀ ਵਾਰ ਦੱਸਿਆ ਕਿ ਚੰਦਰਮਾ 'ਤੇ ਪਾਣੀ

ਦੇ ਅਣੂ ਮੌਜੂਦ ਨੇ। ਚੰਦਰਯਾਨ 3 2023 ਭਾਰਤ ਨੇ ਇਤਿਹਾਸ ਰਚਦੇ ਹੋਏ ਚੰਦਰਮਾ ਦੇ ਅਣਛੂਹੇ ਦੱਖਣੀ ਧਰੁਵ ਸਾਊਥ ਪੋਲ ਤੇ ਸਫਲ ਲੈਂਡਿੰਗ ਕੀਤੀ। ਭਾਰਤ ਅਜਿਹਾ ਕਰਨ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣਿਆ। ਸਾਲ 2026 ਤੱਕ ਭਾਰਤ ਆਪਣੇ ਅਗਲੇ ਚੰਦਰਮਾ ਮਿਸ਼ਨ ਜਿਵੇਂ ਕਿ ਜਾਪਾਨ ਦੀ ਸਪੇਸ ਏਜੰਸੀ ਜਾਕਸਾ ਨਾਲ ਮਿਲ ਕੇ ਲੁਪੈਕਸ ਮਿਸ਼ਨ ਦੀ ਤਿਆਰੀ ਵਿੱਚ ਜੁਟਿਆ ਹੋਇਆ ਹੈ। ਹੁਣ ਇਸ ਉਦੇਸ਼ ਹੈ ਕਿ ਚੰਦਰਮਾ ਦੀ ਸਤਹ ਤੇ ਪਾਣੀ ਦੀ ਮਾਤਰਾ ਤੇ ਗੁਣਵੱਤਾ ਦੀ ਜਾਂਚ ਕਰਨਾ ਹੈ ਤੇ ਅਜੋਕੇ ਦੌਰ ਦੇ ਪ੍ਰਮੁੱਖ ਚੰਦਰਮਾ ਮਿਸ਼ਨ

0: ਬਲੂ ਓਰੀਜਨ ਵਰਗੀਆਂ ਨਿੱਜੀ ਕੰਪਨੀਆਂ ਚੰਦਰਮਾ ਦੇ ਕਾਰਗੋ ਤੇ ਸੈਲਾਨੀਆਂ ਨੂੰ ਭੇਜਣ ਦੀ ਤਿਆਰੀ ਕਰ ਰਹੀਆਂ ਨੇ। ਤੇ ਹੁਣ ਗੱਲ ਕਰਦੇ ਹਾਂ ਚੰਦਰਮਾ ਦੀ ਖੋਜ ਦੇ ਫਾਇਦੇ ਤੇ ਭਵਿੱਖ ਦੀਆਂ ਚੁਣੌਤੀਆਂ। ਹੁਣ ਜੇਕਰ ਅਸੀਂ ਬੈਨੀਫਿਟਸ ਜਾਂ ਫਾਇਦਿਆਂ ਦੀ ਗੱਲ ਕਰੀਏ ਤਾਂ ਨਵੇਂ ਸਰੋਤ। ਚੰਦਰਮਾ 'ਤੇ ਮੌਜੂਦ ਹੀਲੀਅਮ 3 ਧਰਤੀ 'ਤੇ ਪ੍ਰਦੂਸ਼ਣ ਮੁਕਤ ਪਰਮਾਣੂ ਊਰਜਾ ਦਾ ਵੱਡਾ ਸਰੋਤ ਬਣ ਸਕਦੀ ਹੈ। ਮੰਗਲ ਗ੍ਰਹਿ ਲਈ ਗੇਟਵੇ, ਚੰਦਰਮਾ ਨੂੰ ਇੱਕ ਸਪੇਸ ਸਟੇਸ਼ਨਾਂ ਜਾਂ ਫਿਰ ਲਾਂਚ ਪੈਡ ਵਜੋਂ ਵਰਤਿਆ ਜਾ ਸਕਦਾ ਹੈ, ਜਿੱਥੋਂ ਮਨੁੱਖਾਂ ਨੂੰ ਮੰਗਲ ਗ੍ਰਹਿ 'ਤੇ ਬ੍ਰਹਿਮੰਡ ਦੇ ਹੋਰ ਹਿੱਸਿਆਂ ਵਿੱਚ ਭੇਜਣਾ ਸੌਖਾ ਹੋ ਜਾਵੇਗਾ। ਅਤੇ ਚੁਣੌਤੀਆਂ ਯਾਨੀ ਕਿ ਚੈਲੇਂਜਸ ਦੀ ਗੱਲ ਕਰੀਏ, ਪੁਲਾੜ ਦਾ ਕੂੜਾ, ਸਪੇਸ ਡੈਬਰੀਸ, ਚੰਦਰਮਾ ਦੇ ਆਲੇ ਦੁਆਲੇ ਵੱਧ ਰਹੇ ਸੈਟੇਲਾਈਟਾਂ ਦੇ ਟੁਕੜੇ ਭਵਿੱਖ ਦੇ ਮਿਸ਼ਨਾਂ ਲਈ ਖਤਰਾ ਬਣ ਸਕਦੇ ਨੇ। ਇਸ ਵਿੱਚ ਕਾਨੂੰਨੀ ਵਿਵਾਦ ਵੀ ਹੈ। ਚੰਦਰਮਾ ਦੇ ਸਰੋਤਾਂ 'ਤੇ ਹੱਕ ਜਤਾਉਣ ਨੂੰ ਲੈ ਕੇ ਵੱਖ ਵੱਖ ਦੇਸ਼ਾਂ ਵਿਚਕਾਰ ਪੂਰ ਰਾਜਨੀਤਿਕ ਤਣਾਅ ਪੈਦਾ ਹੋ ਸਕਦਾ ਹੈ। ਇਸ ਲਈ ਸੰਯੁਕਤ ਰਾਸ਼ਟਰ ਦੇ ਆਊਟਰ ਸਪੇਸ ਟ੍ਰੀਟੀ ਵਰਗੇ ਨਿਯਮਾਂ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ। ਨਾ ਸਿਰਫ ਇਹਨਾਂ ਬਲਕਿ ਵਿਦਿਆਰਥੀਆਂ ਅਤੇ ਨੌਜਵਾਨਾਂ ਦੀ ਭੂਮਿਕਾ ਅੰਤਰਰਾਸ਼ਟਰੀ ਚੰਦਰਮਾ ਦਿਵਸ ਸਿਰਫ ਵਿਗਿਆਨੀਆਂ ਲਈ ਨਹੀਂ ਹੈ, ਸਗੋਂ ਨੌਜਵਾਨ ਪੀੜ੍ਹੀ ਲਈ ਵੀ ਬਹੁਤ ਹੀ ਮਹੱਤਵਪੂਰਨ ਹੈ। ਸਕੂਲਾਂ, ਕਾਲਜਾਂ ਅਤੇ ਵਿਗਿਆਨ ਕੇਂਦਰਾਂ ਵਿੱਚ ਇਸ ਦਿਨ ਕਈ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਜਾਂਦੇ ਨੇ, ਸਪੇਸ ਕੁਇਜ਼ ਦੇ ਮੁਕਾਬਲੇ ਹੁੰਦੇ ਨੇ, ਵਿਦਿਆਰਥੀਆਂ ਵਿੱਚ ਖਗੋਲ ਵਿਗਿਆਨ ਪ੍ਰਤੀ ਰੁਚੀ ਪੈਦਾ ਕਰਨਾ, ਟੈਲੀਸਕੋਪ ਰਾਹੀਂ ਚੰਦ ਦੇਖਣਾ, ਆਮ ਲੋਕਾਂ ਨੂੰ ਚੰਦਰਮਾ ਦੇ ਖੇਤਰਾਂ ਨੂੰ ਨੇੜਿਓਂ ਦੇਖਣ ਦਾ ਮੌਕਾ ਮਿਲਦਾ ਹੈ। ਸਟੈਮ ਸਿੱਖਿਆ, ਵਿਗਿਆਨ, ਟੈਕਨੋਲੋਜੀ, ਇੰਜੀਨੀਅਰਿੰਗ ਅਤੇ ਗਣਿਤ, ਸਟੈਮ ਦੇ ਖੇਤਰ ਵਿੱਚ ਕੈਰੀਅਰ ਬਣਾਉਣ ਲਈ ਨੌਜਵਾਨਾਂ ਨੂੰ ਪ੍ਰੇਰਿਤ ਕਰਨਾ। ਹੁਣ ਸਿੱਟੇ ਵੱਲ ਆਈਏ ਤਾਂ ਸਿੱਟਾ ਹਿੱਸਾ ਇਹ ਹੈ ਕਿ ਅੰਤਰਰਾਸ਼ਟਰੀ ਚੰਦਰਮਾ ਦਿਵਸ 2026 ਸਾਨੂੰ ਇਹ ਯਾਦ ਦਿਵਾਉਂਦਾ ਹੈ ਕਿ ਮਨੁੱਖੀ ਹੌਸਲੇ ਅਤੇ ਵਿਗਿਆਨ ਦੀ ਕੋਈ ਸੀਮਾ ਨਹੀਂ ਹੁੰਦੀ। ਚੰਦਰਮਾ ਜੋ ਕਦੇ ਸਿਰਫ ਕਹਾਣੀਆਂ ਅਤੇ ਲੋਕ ਗੀਤਾਂ ਦਾ ਹਿੱਸਾ ਹੁੰਦਾ ਸੀ, ਜਿਵੇਂ ਪੰਜਾਬੀ ਸੱਭਿਆਚਾਰ ਵਿੱਚ ਚੰਦਾ ਮਾਮਾ, ਅੱਜ ਮਨੁੱਖਤਾ ਦੇ ਭਵਿੱਖ ਦਾ ਦੂਜਾ ਘਰ ਬਣਨ ਵੱਲ ਵੱਧ ਰਿਹਾ ਹੈ। 20 ਜੁਲਾਈ 2026 ਦੇ ਇਸ ਮੌਕੇ 'ਤੇ ਵਿਸ਼ਵ ਭਰ ਦੇ ਦੇਸ਼ਾਂ ਨੂੰ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਚੰਦਰਮਾ ਦੀ ਖੋਜ ਸਿਰਫ ਆਪਸੀ ਸਰਦਾਰੀ ਲਈ ਨਹੀਂ, ਸਗੋਂ ਸਮੁੱਚੀ ਮਨੁੱਖਤਾ ਦੇ ਕਲਿਆਣ, ਸ਼ਾਂਤੀ ਅਤੇ ਟਿਕਾਊ ਵਿਕਾਸ ਲਈ ਕਰਨਗੇ। ਅਤੇ ਜੇਕਰ ਅਸੀਂ ਇਕਜੁੱਟ ਹੋ ਕੇ ਅੱਗੇ ਵਧਾਂਗੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਨਸਾਨ ਚੰਦਰਮਾ 'ਤੇ ਸਿਰਫ ਕਦਮ ਹੀ ਨਹੀਂ ਰੱਖੇਗਾ ਬਲਕਿ ਉੱਥੇ ਰਹਿ ਕੇ ਬ੍ਰਹਿਮੰਡ ਦੇ ਨਵੇਂ ਰਹੱਸਾਂ ਨੂੰ ਸੁਲਝਾਏਗਾ। ਇਹ ਸੀ ਅੰਤਰਰਾਸ਼ਟਰੀ ਚੰਦਰਮਾ ਦਿਵਸ 2026 'ਤੇ ਜਾਣਕਾਰੀ। ਅਤੇ ਹੁਣ ਇਸੇ ਵਿਸ਼ੇ 'ਤੇ ਸੁਣਦੇ ਹਾਂ ਡਾਕਟਰ ਨੀਰਜ ਬਾਂਸਲ ਹੋਰਾਂ ਦੀ ਵਾਰਤਾ ਅੰਤਰਰਾਸ਼ਟਰੀ ਚੰਦਰਮਾ ਦਿਵਸ।
1: ਅੰਤਰਰਾਸ਼ਟਰੀ ਚੰਦਰਮਾ ਦਿਵਸ ਹਰ ਸਾਲ 20 ਜੁਲਾਈ ਨੂੰ ਮਨਾਇਆ ਜਾਂਦਾ ਹੈ। ਇਹ 20 ਜੁਲਾਈ 1969 ਨੂੰ ਅਪੋਲੋ 11 ਚੰਦਰਮਾ ਮਿਸ਼ਨ ਦੇ ਹਿੱਸੇ ਵਜੋਂ ਚੰਦਰਮਾ 'ਤੇ ਮਨੁੱਖਾਂ ਦੁਆਰਾ ਪਹਿਲੀ ਵਾਰ ਉਤਰਨ ਦੀ ਵਰ੍ਹੇਗੰਢ ਦੇ ਸਨਮਾਨ ਵਜੋਂ ਮਨਾਇਆ ਜਾਂਦਾ ਹੈ। ਇਸ ਮਿਸ਼ਨ ਵਿੱਚ ਚੰਦਰਮਾ 'ਤੇ ਉਤਰਨ ਤੋਂ 6 ਘੰਟੇ ਬਾਅਦ ਅਮਰੀਕੀ ਨੀਲ ਆਰਮਸਟਰਾਂਗ ਨੇ ਪਹਿਲੇ ਮਨੁੱਖ ਵਜੋਂ ਚੰਦਰਮਾ ਦੀ ਸਤਹ 'ਤੇ ਕਦਮ ਰੱਖਿਆ ਸੀ। ਉਸਨੇ ਪੁਲਾੜ ਯਾਨ ਦੇ ਬਾਹਰ 2.5 ਘੰਟੇ ਬਿਤਾਏ ਸੀ। ਜਲਦੀ ਹੀ ਉਸ ਦੇ ਨਾਲ ਐਲਡ੍ਰਿਨ ਨੇ ਚੰਦਰਮਾ ਦੀ ਸਤਹ 'ਤੇ ਕਦਮ ਰੱਖਿਆ ਅਤੇ ਦੋਵਾਂ ਨੇ 47.5 ਪੌਂਡ ਚੰਦਰਮਾ ਸਮੱਗਰੀ ਵਿਸ਼ਲੇਸ਼ਣ ਲਈ ਇਕੱਠੀ ਕੀਤੀ। ਇਸ ਦੌਰਾਨ ਇੱਕ ਤੀਜਾ ਪੁਲਾੜ ਯਾਤਰੀ ਪਾਇਲਟ ਮਾਈਕਲ ਕੋਲਿੰਜ ਇਹਨਾਂ ਦੀ ਵਾਪਸ ਆਉਣ ਤੱਕ ਚੰਦਰਮਾ ਦੀ ਔਰਬਿਟ ਵਿੱਚ ਉਡੀਕ ਕਰ ਰਿਹਾ ਸੀ। ਇਹ ਚੰਦਰਮਾ ਦੀ ਖੋਜ ਵਿੱਚ ਇੱਕ ਇਤਿਹਾਸਿਕ ਕਾਰਨਾਮਾ ਸੀ ਅਤੇ ਭਵਿੱਖ ਦੀ ਖੋਜ ਅਤੇ ਖੋਜ ਲਈ ਰਾਹ ਪੱਧਰਾ ਕੀਤਾ। ਇਸ ਘਟਨਾ ਨੂੰ ਮਨੁੱਖ ਲਈ ਇੱਕ ਛੋਟਾ ਕਦਮ ਅਤੇ ਮਨੁੱਖਤਾ ਲਈ ਇੱਕ ਵੱਡੀ ਛਾਲ ਦੱਸਿਆ ਗਿਆ। ਚੰਦ ਮਿਸ਼ਨ ਸਫਲ ਕਰਨ ਲਈ ਕਈ ਮਹੱਤਵਪੂਰਨ ਕਾਰਕਾਂ ਦੀ ਲੋੜ ਹੁੰਦੀ ਹੈ, ਜਿਵੇਂ ਕਿ ਤਕਨੀਕੀ ਤਰੱਕੀ, ਸਹੀ ਯੋਜਨਾਬੰਦੀ, ਕਠੋਰ ਟੈਸਟਿੰਗ ਅਤੇ ਪਿਛਲੀਆਂ ਨਾਕਾਮੀਆਂ ਤੋਂ ਸਬਕ ਸਿੱਖਣਾ। 1969 ਵਿੱਚ ਪਹਿਲੀ ਵਾਰ ਕੋਈ ਚੰਦਰ ਮਿਸ਼ਨ ਨਹੀਂ ਭੇਜਿਆ ਗਿਆ ਸੀ। ਇਸ ਤੋਂ ਪਹਿਲਾਂ ਵੀ ਬਹੁਤ ਸਾਰੀ ਸ਼ੁਰੂਆਤੀ ਕੋਸ਼ਿਸ਼ਾਂ ਕੀਤੀਆਂ ਗਈਆਂ ਜੋ ਕਿ ਨਾਕਾਮ ਵੀ ਰਹੀਆਂ, ਜਿਵੇਂ ਕਿ 1950 ਤੋਂ 1960 ਦੇ ਦਹਾਕੇ ਵਿੱਚ ਅਮਰੀਕਾ, ਨਾਸਾ ਅਤੇ ਸੋਵੀਅਤ ਯੂਨੀਅਨ ਦੀਆਂ ਪਹਿਲੀਆਂ ਮਿਸ਼ਨਾਂ ਨਾਕਾਮ ਹੋਈਆਂ। ਇਹਨਾਂ ਦੇ ਕਾਰਨ ਰਹੇ ਰਾਕੇਟ ਫੇਲ ਹੋਣਾ, ਵਿਸਫੋਟ, ਗਾਈਡੈਂਸ ਸਿਸਟਮ ਫੇਲ ਹੋਣਾ, ਸਪੇਸ ਕਰਾਫਟ ਦਾ ਗਲਤ ਡਿਜ਼ਾਈਨ ਹੋਣਾ, ਚੰਦ ਤੱਕ ਪਹੁੰਚਣ ਦਾ ਅਨੁਭਵ ਨਾ ਹੋਣਾ। ਸੋਵੀਅਤ ਯੂਨੀਅਨ ਨੇ ਲੂਨਾ 2 ਨਾਲ ਪਹਿਲੀ ਵਾਰ ਚੰਦ 'ਤੇ ਕ੍ਰੈਸ਼ ਲੈਂਡਿੰਗ ਕੀਤੀ ਅਤੇ ਲੂਨਾ 9 ਨਾਲ ਪਹਿਲੀ ਸਾਫਟ ਲੈਂਡਿੰਗ ਕੀਤੀ। ਹੌਲੀ ਹੌਲੀ ਤਕਨੀਕ ਵਿੱਚ ਤਰੱਕੀ ਹੁੰਦੀ ਗਈ ਅਤੇ ਨਾਕਾਮੀਆਂ ਤੋਂ ਸਿੱਖਦੇ ਸਿੱਖਦੇ ਚੰਦ ਮਿਸ਼ਨ ਸਫਲ ਹੋਣੇ ਸ਼ੁਰੂ ਹੋ ਗਏ। ਚੰਦਰਮਾ ਦੀ ਬਣਤਰ ਅਤੇ ਵਾਯੂਮੰਡਲ ਕਿਹਾ ਜਿਹਾ ਹੈ? ਚੰਦਰਮਾ

ਧਰਤੀ ਦਾ ਇੱਕੋ ਇੱਕ ਕੁਦਰਤੀ ਉਪਗ੍ਰਹਿ ਹੈ ਜਿਸ ਦੀ ਇੱਕ ਪਥਰੀਲੀ ਬਣਤਰ ਹੈ ਅਤੇ ਇਸ ਦੀ ਸਤਾ ਕ੍ਰੇਟਰਾਂ ਪਹਾੜਾਂ ਅਤੇ ਲਾਵਾ ਵਹਾਅ ਨਾਲ ਟਕੀ ਹੋਈ ਹੈ। ਇਸ ਦਾ ਇੱਕ ਬਹੁਤ ਹੀ ਪਤਲਾ ਵਾਯੂਮੰਡਲ ਹੈ ਜਿਸ ਨੂੰ ਐਕਸੋਸਫੀਅਰ ਕਿਹਾ ਜਾਂਦਾ ਹੈ, ਜੋ ਸੂਰਜ ਦੇ ਰੇਡੀਏਸ਼ਨ ਜਾਂ ਉਲਕਾ ਪਿੰਡ ਪ੍ਰਭਾਵਾਂ ਤੋਂ ਬਹੁਤ ਘੱਟ ਸੁਰੱਖਿਆ ਪ੍ਰਦਾਨ ਕਰਦਾ ਹੈ। ਚੰਦਰਮਾ ਦੀ ਅੰਦਰੂਨੀ ਬਣਤਰ ਵਿੱਚ ਇੱਕ ਛਾਲੇ, ਮੈਂਟਲ ਅਤੇ ਕੋਰ ਸ਼ਾਮਲ ਹਨ। ਚੰਦਰਮਾ ਦਾ ਕੋਰ ਮੁੱਖ ਤੌਰ 'ਤੇ ਲੋਹੇ ਦਾ ਬਣਿਆ ਮੰਨਿਆ ਜਾਂਦਾ ਹੈ ਅਤੇ ਚੰਦਰਮਾ ਦੇ ਕੇਂਦਰ ਵਿੱਚ ਸਥਿਤ ਹੈ। ਚੰਦਰਮਾ ਦਾ ਮੈਂਟਲ ਸੰਘਣੀਆਂ ਚਟਾਨਾਂ ਦੀ ਇੱਕ ਮੋਟੀ ਪਰਤ ਹੈ ਜੋ ਮੁੱਖ ਤੌਰ 'ਤੇ ਲੋਹੇ ਅਤੇ ਮੈਗਨੀਸ਼ੀਅਮ ਨਾਲ ਬਣੀ ਹੋਈ ਹੈ। ਕੋਰ ਦੇ ਉੱਪਰ ਹੈ ਚੰਦਰਮਾ ਦੀ ਸਭ ਤੋਂ ਬਾਹਰੀ ਪਰਤ। ਛਾਲੇ ਮੈਂਟਲ ਦੇ ਮੁਕਾਬਲੇ ਪਤਲੀ ਹੈ ਅਤੇ ਹਲਕੇ ਖਣਿਜਾਂ ਤੋਂ ਬਣੀ ਹੈ ਜੋ ਚੰਦਰਮਾ ਦੇ ਮੈਗਮਾ ਸਮੁੰਦਰ ਤੋਂ ਕ੍ਰਿਸਟਲਾਈਜ਼ਡ ਹੋਏ ਹਨ। ਐਕਸੋਸਫੀਅਰ ਮੁੱਖ ਤੌਰ 'ਤੇ ਹੀਲੀਅਮ, ਨਿਓਨ ਅਤੇ ਆਰਗਨ ਤੋਂ ਬਣਿਆ ਹੈ ਜਿਸ ਵਿੱਚ ਹਾਈਡਰੋਜਨ, ਸੋਡੀਅਮ ਅਤੇ ਪੋਟਾਸ਼ੀਅਮ ਵਰਗੇ ਹੋਰ ਤੱਤਾਂ ਦੀ ਥੋੜ੍ਹੀ ਮਾਤਰਾ ਹੈ ਅਤੇ ਇਹ ਮਨੁੱਖੀ ਸਾਹ ਲੈਣ ਲਈ ਢੁਕਵਾਂ ਨਹੀਂ ਹੈ। ਚੰਦਰਮਾ ਦਾ ਵਾਯੂਮੰਡਲ ਲਗਾਤਾਰ ਸੂਰਜੀ ਹਵਾ ਦੁਆਰਾ ਭਰਿਆ ਜਾ ਰਿਹਾ ਹੈ ਅਤੇ ਚੰਦਰਮਾ ਦੇ ਅੰਦਰੂਨੀ ਹਿੱਸੇ ਤੋਂ ਬਾਹਰ ਨਿਕਲ ਰਿਹਾ ਹੈ। ਚੰਦਰਮਾ ਦੇ ਵਾਯੂਮੰਡਲ ਦੇ ਪਤਲੇ ਹੋਣ ਦੇ ਬਾਵਜੂਦ ਇਹ ਵਿਗਿਆਨਿਕ ਅਧਿਐਨ ਦਾ ਵਿਸ਼ਾ ਹੈ ਜਿਸ ਵਿੱਚ ਖੋਜ ਚੰਦਰਮਾ ਦੀ ਸਤਹ ਨਾਲ ਸੂਰਜੀ ਹਵਾ ਦੇ ਕਣਾਂ ਦੇ ਪਰਸਪਰ ਪ੍ਰਭਾਵ ਅਤੇ ਪਾਣੀ ਬਰਫ਼ ਦੇ ਜਮ੍ਹਾਂ ਹੋਣ ਦਾ ਪਤਾ ਲਗਾਉਣ ਦੀ ਸੰਭਾਵਨਾ 'ਤੇ ਕੇਂਦਰਿਤ ਹੈ। ਧਰਤੀ ਅਤੇ ਚੰਦਰਮਾ ਦੇ ਵਾਯੂਮੰਡਲ ਵਿੱਚ ਕੀ ਅੰਤਰ ਹੈ? ਚੰਦਰਮਾ ਦਾ ਐਕਸੋਸਫੀਅਰ ਧਰਤੀ ਦੇ ਵਾਯੂਮੰਡਲ ਨਾਲੋਂ ਬਹੁਤ ਘੱਟ ਸੰਘਣਾ ਹੈ। ਚੰਦਰਮਾ ਦੇ ਵਾਯੂਮੰਡਲ ਵਿੱਚ ਆਕਸੀਜਨ ਅਤੇ ਨਾਈਟ੍ਰੋਜਨ ਦੀ ਕਾਫ਼ੀ ਮਾਤਰਾ ਦੀ ਘਾਟ ਹੈ ਜੋ ਮਨੁੱਖੀ ਸਾਹ ਲੈਣ ਲਈ ਜ਼ਰੂਰੀ ਹਨ। ਚੰਦਰਮਾ ਦਾ ਐਕਸੋਸਫੀਅਰ ਬਹੁਤ ਪਤਲਾ ਹੈ ਜਦੋਂ ਕਿ ਧਰਤੀ ਦਾ ਵਾਯੂਮੰਡਲ ਬਹੁਤ ਮੋਟਾ ਹੈ। ਚੰਦਰਮਾ ਦੀ ਕਮਜ਼ੋਰ ਗੁਰਤਾ ਖਿੱਚ ਦੇ ਨਤੀਜੇ ਵਜੋਂ ਇਹ ਇੱਕ ਮਹੱਤਵਪੂਰਨ ਵਾਯੂਮੰਡਲ ਨੂੰ ਫੜੀ ਰੱਖਣ ਵਿੱਚ ਅਸਮਰਥਾ ਪੈਦਾ ਕਰਦਾ ਹੈ। ਪੁਲਾੜ ਖੋਜਾਂ ਲਈ ਚੰਦਰਮਾ ਇੱਕ ਸਫਲ ਢਾਂਚਾ ਕਿਉਂ ਮੰਨਿਆ ਜਾਂਦਾ ਹੈ? ਚੰਦਰਮਾ ਸੂਰਜੀ ਮੰਡਲ ਦਾ ਪ੍ਰਵੇਸ਼ ਦੁਆਰ ਹੈ, ਇੱਕ ਪੂਰੇ ਮਹਾਦੀਪ ਦੇ ਬਰਾਬਰ, ਇੱਕ ਸੰਸਾਰ ਜਿਸ ਨੂੰ ਮਨੁੱਖੀ ਪੈਰਾਂ ਨੇ ਸਿਰਫ ਕੁਝ ਵਾਰ ਹੀ ਛੂਹਿਆ ਹੈ। ਧਰਤੀ ਦੇ ਸਭ ਤੋਂ ਨਜ਼ਦੀਕੀ ਗ੍ਰਹਿ ਗੁਆਂਢੀ ਹੋਣ ਦੇ ਨਾਤੇ ਚੰਦਰਮਾ ਵਿਗਿਆਨਕ ਤਰੱਕੀ ਅਤੇ ਆਰਥਿਕ ਵਿਕਾਸ ਦਾ ਸਰੋਤ ਬਣਨ ਦੀ ਡੂੰਘੀ ਸੰਭਾਵਨਾ ਰੱਖਦਾ ਹੈ। ਇਹ ਸਾਡੇ ਲਈ ਕਿਸੇ ਹੋਰ ਗ੍ਰਹਿ, ਮੰਗਲ ਗ੍ਰਹਿ 'ਤੇ ਪਹਿਲੀ ਮਨੁੱਖੀ ਮਿਸ਼ਨ ਦੀ ਤਿਆਰੀ ਵਿੱਚ ਆਪਣੇ ਡੂੰਘੇ ਪੁਲਾੜ ਪ੍ਰਣਾਲੀਆਂ ਅਤੇ ਕਾਰਜਾਂ ਦੀ ਜਾਂਚ ਕਰਨ ਲਈ ਸਭ ਤੋਂ ਵਧੀਆ ਸਥਾਨ ਵੀ ਹੈ। ਅਗਲੇ ਦਹਾਕੇ ਵਿੱਚ ਆਰਟੇਮਿਸ ਪ੍ਰੋਗਰਾਮ ਚੰਦਰਮਾ ਦੀ ਸਤਹਿ 'ਤੇ ਇੱਕ ਸਥਾਈ ਲੰਬੇ ਸਮੇਂ ਦੀ ਮੌਜੂਦਗੀ ਦੀ ਨੀਂਹ ਰੱਖੇਗਾ ਅਤੇ ਮੰਗਲ ਗ੍ਰਹਿ ਦੀ ਬਹੁਤ ਦੂਰ ਦੀ ਯਾਤਰਾ 'ਤੇ ਜਾਣ ਤੋਂ ਪਹਿਲਾਂ ਡੂੰਘੇ ਪੁਲਾੜ ਪ੍ਰਣਾਲੀਆਂ ਅਤੇ ਕਾਰਜਾਂ ਨੂੰ ਪ੍ਰਮਾਣਿਤ ਕਰਨ ਲਈ ਚੰਦਰਮਾ ਦੀ ਵਰਤੋਂ ਕਰੇਗਾ। ਆਉਣ ਵਾਲੇ ਦਹਾਕਿਆਂ ਅਤੇ ਪੀੜ੍ਹੀਆਂ ਵਿੱਚ ਸਾਡੀ ਮੌਜੂਦਗੀ ਚੰਦਰਮਾ ਦੇ ਵਿਆਪਕ ਸਰੋਤਾਂ ਦੀ ਵਰਤੋਂ ਅਤੇ ਵਿਕਾਸ ਲਈ ਵਧੇਗੀ, ਜਿਸ ਵਿੱਚ ਇਸਦੇ ਪਾਣੀ ਅਤੇ ਧਾਤ ਦੇ ਭੰਡਾਰ ਸ਼ਾਮਲ ਹਨ। ਨਾਸਾ ਅਤੇ ਹੋਰ ਪੁਲਾੜ ਏਜੰਸੀਆਂ ਦੁਆਰਾ ਚੰਦਰਮਾ ਦੀਆਂ ਕਿਹੜੀਆਂ ਕਿਹੜੀਆਂ ਮੁਹਿੰਮਾਂ ਭਵਿੱਖ ਵਿੱਚ ਕੀਤੀਆਂ ਜਾਣਗੀਆਂ? ਨਾਸਾ ਅਤੇ ਹੋਰ ਅੰਤਰਰਾਸ਼ਟਰੀ ਏਜੰਸੀਆਂ ਇਸ ਸਮੇਂ ਆਰਟੇਮਿਸ ਪ੍ਰੋਗਰਾਮ ਦੇ ਹਿੱਸੇ ਵਜੋਂ ਰੋਬੋਟਿਕ ਪ੍ਰੋਬ, ਲੈਂਡਰ ਅਤੇ ਚਾਲਕ ਦਲ ਦੇ ਮੁਹਿੰਮਾਂ ਸਮੇਤ ਵੱਖ ਵੱਖ ਚੰਦਰਮਾ ਮਿਸ਼ਨਾਂ ਦੀਆਂ ਰੁੱਝੀਆਂ ਹੋਈਆਂ ਹਨ, ਯੋਜਨਾ ਬਣਾ ਰਹੀਆਂ ਹਨ। ਇਸ ਵਿੱਚ ਨਾਸਾ ਦਾ ਆਰਟੇਮਿਸ ਪ੍ਰੋਗਰਾਮ ਸ਼ਾਮਲ ਹੈ ਜਿਸ ਦਾ ਉਦੇਸ਼ ਮਨੁੱਖਾਂ ਨੂੰ ਚੰਦਰਮਾ 'ਤੇ ਵਾਪਸ ਭੇਜਣਾ, ਉੱਥੇ ਇੱਕ ਟਿਕਾਊ ਮੌਜੂਦਗੀ ਸਥਾਪਿਤ ਕਰਨਾ ਅਤੇ ਅੰਤ ਵਿੱਚ ਇਸ ਨੂੰ ਮੰਗਲ ਮਿਸ਼ਨਾਂ ਲਈ ਇੱਕ ਕਦਮ ਵਜੋਂ ਵਰਤਣਾ ਹੈ। ਕਈ ਅੰਤਰਰਾਸ਼ਟਰੀ ਭਾਈਵਾਲ ਵੀ ਇਹਨਾਂ ਯਤਨਾਂ ਵਿੱਚ ਸ਼ਾਮਲ ਹਨ। ਨਾਸਾ ਦਾ ਅਪੋਲੋ ਪ੍ਰੋਗਰਾਮ 1968 ਅਤੇ 1972 ਦੇ ਵਿਚਕਾਰ 6 ਵਾਰ ਚੰਦਰਮਾ 'ਤੇ ਮਨੁੱਖਾਂ ਨੂੰ ਸਫਲਤਾਪੂਰਵਕ ਉਤਾਰਿਆ। ਇਹਨਾਂ ਵਿੱਚ ਸ਼ਾਮਲ ਹਨ ਅਪੋਲੋ 8, ਅਪੋਲੋ 11, ਅਪੋਲੋ 12, ਅਪੋਲੋ 13, ਅਪੋਲੋ 14, ਅਪੋਲੋ 15, ਅਪੋਲੋ 16 ਅਤੇ ਅਪੋਲੋ 17। ਹੋਰ ਪੁਲਾੜ ਏਜੰਸੀਆਂ ਜਿਵੇਂ ਕਿ ਸੋਵੀਅਤ ਯੂਨੀਅਨ ਦਾ ਲੂਨਾ ਪ੍ਰੋਗਰਾਮ ਲੂਨਾ 2, ਇਹ ਸਤੰਬਰ 1959 ਵਿੱਚ ਕੀਤਾ ਗਿਆ ਸੀ, ਲੂਨਾ 3 ਅਕਤੂਬਰ 1959, ਲੂਨਾ 9 ਫਰਵਰੀ 1966, ਲੂਨਾ 17 ਨਵੰਬਰ 1970। ਚੀਨ ਦਾ ਚਾਂਗਈ ਪ੍ਰੋਗਰਾਮ, ਜਿਸ ਵਿੱਚ ਚਾਂਗਈ 4 ਮਿਸ਼ਨ ਵੀ ਸ਼ਾਮਲ ਹੈ, ਜਿਸ ਨੇ ਚੰਦਰਮਾ ਦੇ ਦੂਰ ਵਾਲੇ ਪਾਸੇ ਦੀ ਪੜਤਾਲ ਕੀਤੀ। ਚਾਂਗਈ 4 ਜਨਵਰੀ 2019 ਵਿੱਚ, ਚਾਂਗਈ 6 ਜੂਨ 2024 ਵਿੱਚ। ਜਪਾਨ ਦਾ ਸਮਾਰਟ ਲੈਂਡਰ ਫਾਰ ਇਨਵੈਸਟੀਗੇਟਿੰਗ ਮੂਨ, ਜਿਸ ਨੂੰ ਸਲਿਮ ਵੀ ਕਿਹਾ ਜਾਂਦਾ ਹੈ, ਸਫਲਤਾਪੂਰਵਕ ਸਿੱਧੀ ਲੈਂਡਿੰਗ ਤਕਨਾਲੋਜੀ ਦਾ ਪ੍ਰਦਰਸ਼ਨ ਕੀਤਾ ਜਨਵਰੀ 2024 ਵਿੱਚ। ਹਾਲੀਆ ਅਤੇ ਭਵਿੱਖੀ ਮਿਸ਼ਨ ਆਰਟੇਮਿਸ ਪ੍ਰੋਗਰਾਮ ਨਾਸਾ ਦੁਆਰਾ 2026 ਵਿੱਚ ਕੀਤਾ ਜਾਣਾ ਹੈ। ਇਸੇ ਤਰ੍ਹਾਂ ਭਾਰਤ ਦਾ ਵੀ ਬਹੁਤ ਜ਼ਿਆਦਾ ਯੋਗਦਾਨ ਰਿਹਾ ਹੈ। ਚੰਦਰਯਾਨ 1 2008 ਵਿੱਚ ਲਾਂਚ ਕੀਤਾ ਗਿਆ, ਚੰਦਰਯਾਨ 2 2019 ਵਿੱਚ ਲਾਂਚ ਕੀਤਾ ਗਿਆ। ਇਸ ਵਿੱਚ ਲੈਂਡਰ ਚੰਦਰਮਾ ਦੀ ਸਤਹ 'ਤੇ ਕਰੈਸ਼ ਹੋ ਗਿਆ ਸੀ। ਚੰਦਰਯਾਨ 3 2023 ਵਿੱਚ ਲਾਂਚ ਕੀਤਾ ਗਿਆ, ਇਹ ਚੰਦਰਮਾ ਦੇ ਦੱਖਣੀ ਧਰੁਵ 'ਤੇ ਸਫਲਤਾਪੂਰਵਕ ਉਤਰਿਆ, ਜਿਸ ਨਾਲ ਭਾਰਤ ਚੰਦਰਮਾ 'ਤੇ ਸਾਫਟ ਲੈਂਡ ਕਰਨ ਵਾਲਾ ਚੌਥਾ ਦੇਸ਼ ਬਣ ਗਿਆ। ਭਵਿੱਖ ਦੇ ਮਿਸ਼ਨਾਂ ਵਿੱਚ ਚੰਦਰਯਾਨ 4 ਅਤੇ ਚੰਦਰਯਾਨ 5 ਦੀ ਯੋਜਨਾ ਬਣਾਈ ਗਈ ਹੈ। ਚੰਦਰਮਾ ਬਾਰੇ ਕੁਝ ਹੈਰਾਨੀਜਨਕ ਤੱਥ। ਚੰਦਰਮਾ ਆਪਣੀ ਧੁਰੀ 'ਤੇ ਧਰਤੀ ਦੇ ਚੱਕਰ ਲਗਾਉਣ ਲਈ ਜਿੰਨਾ

0: ਲੈਂਦਾ ਹੈ ਓਨਾ ਹੀ ਸਮਾਂ ਆਪਣੇ ਧੁਰੇ 'ਤੇ ਘੁੰਮਦਾ ਹੈ, ਜਿਸ ਕਰਕੇ ਅਸੀਂ ਹਮੇਸ਼ਾ ਇੱਕੋ ਪਾਸਾ ਦੇਖਦੇ ਹਾਂ। ਅਤੇ ਚੰਦਰਮਾ ਦਾ ਦੂਰ ਵਾਲਾ ਪਾਸਾ, ਜਿਸ ਨੂੰ ਕਈ ਵਾਰ ਡਾਰਕ ਸਾਈਡ ਕਿਹਾ ਜਾਂਦਾ ਹੈ, ਚੰਦਰਮਾ ਦੇ ਸਮਕਾਲੀ ਘੁੰਮਣ ਕਾਰਨ ਧਰਤੀ ਤੋਂ ਕਦੇ ਦਿਖਾਈ ਨਹੀਂ ਦਿੰਦਾ। ਚੰਦਰਮਾ ਪੂਰੀ ਤਰ੍ਹਾਂ ਗੋਲਾਕਾਰ ਨਹੀਂ ਹੈ, ਇਹ ਨਿੰਬੂ ਵਰਗਾ ਆਕਾਰ ਦਾ ਹੈ, ਥੋੜ੍ਹਾ ਜਿਹਾ ਚਪਟਾ ਆਕਾਰ ਵਾਲਾ ਹੈ ਅਤੇ ਭੂਮੱਧ ਰੇਖਾ ਦੇ ਦੁਆਲੇ ਉੱਭਰਦਾ ਹੈ। ਭਾਵੇਂ ਵਾਯੂਮੰਡਲ ਦੀ ਘਾਟ ਕਾਰਨ ਸਤ੍ਹਾ 'ਤੇ ਤਰਲ ਰੂਪ ਵਿੱਚ ਨਹੀਂ ਹੈ, ਪਰ ਵਿਗਿਆਨੀਆਂ ਨੇ ਸਥਾਈ ਤੌਰ 'ਤੇ ਪਰਛਾਵੇਂ ਟੋਇਆਂ ਵਿੱਚ ਪਾਣੀ ਦੀ ਬਰਫ਼ ਅਤੇ ਚੰਦਰਮਾ ਦੀਆਂ ਚਟਾਨਾਂ ਦੇ ਅੰਦਰ ਪਾਣੀ ਦੇ ਅਣੂਆਂ ਦੇ ਸਬੂਤ ਲੱਭੇ ਹਨ। ਚੰਦਰਮਾ ਹੌਲੀ ਹੌਲੀ ਧਰਤੀ ਤੋਂ ਲਗਭਗ 3.8 ਸੈਂਟੀਮੀਟਰ ਪ੍ਰਤੀ ਸਾਲ ਦੀ ਦਰ ਨਾਲ ਦੂਰ ਹੋ ਰਿਹਾ ਹੈ। ਚੰਦਰਮਾ ਦਾ ਵਾਯੂਮੰਡਲ ਬਹੁਤ ਪਤਲਾ ਹੈ, ਜੋ ਕਿ ਜੀਵਨ ਨੂੰ ਕਾਇਮ ਰੱਖਣ ਲਈ ਕਾਫੀ ਨਹੀਂ ਹੈ। ਚੰਦਰਮਾ ਦੀ ਸਤ੍ਹਾ ਟੋਇਆਂ, ਪਹਾੜਾਂ ਅਤੇ ਮਾਰੀਆਂ ਵਿੱਚ ਢੱਕੀ ਹੋਈ ਹੈ। ਚੰਦਰਮਾ ਦਾ ਸਤ੍ਹਾ ਦਾ ਤਾਪਮਾਨ ਬਹੁਤ ਗਰਮ ਤੋਂ ਲੈ ਕੇ ਬਹੁਤ ਠੰਡੇ ਤੱਕ ਹੋ ਸਕਦਾ ਹੈ। ਚੰਦਰਮਾ ਦੇ ਟੋਏ ਅਰਬਾਂ ਸਾਲਾਂ ਤੋਂ ਗ੍ਰਹਿਆਂ ਅਤੇ ਧੂਮਕੇਤੂਆਂ ਦੇ ਪ੍ਰਭਾਵਾਂ ਦਾ ਨਤੀਜਾ ਹਨ। ਚੰਦਰਮਾ ਮਿਸ਼ਨ ਦੇ ਸਾਨੂੰ ਕੀ ਲਾਭ ਹਨ? ਚੰਦਰਮਾ ਮਿਸ਼ਨ ਵਿਗਿਆਨ, ਤਕਨਾਲੋਜੀ ਅਤੇ ਅੰਤਰਰਾਸ਼ਟਰੀ ਸਹਿਯੋਗ ਵਿੱਚ ਤਰੱਕੀ ਦੇ ਨਾਲ ਨਾਲ ਸੰਭਾਵੀ ਆਰਥਿਕ ਮੌਕੇ ਅਤੇ ਭਵਿੱਖੀ ਪੀੜ੍ਹੀਆਂ ਲਈ ਪ੍ਰੇਰਣਾ ਸਮੇਤ ਬਹੁਤ ਸਾਰੇ ਲਾਭ ਪ੍ਰਦਾਨ ਕਰਦੇ ਹਨ। ਵਿਗਿਆਨਿਕ ਲਾਭ ਕੀ ਹਨ? ਇਸ ਨਾਲ ਚੰਦਰਮਾ ਦੇ ਭੂ ਵਿਗਿਆਨ, ਰਚਨਾ ਅਤੇ ਇਤਿਹਾਸ ਬਾਰੇ ਕੀਮਤੀ ਡਾਟਾ ਸਾਨੂੰ ਮਿਲਦਾ ਹੈ, ਜੋ ਸਾਨੂੰ ਸੂਰਜੀ ਸਿਸਟਮ ਅਤੇ ਧਰਤੀ ਦੇ ਗਠਨ ਨੂੰ ਸਮਝਣ ਵਿੱਚ ਮਦਦ ਕਰ ਸਕਦਾ ਹੈ। ਇਸ ਨਾਲ ਟੈਕਨੋਲੋਜੀ ਦਾ ਵਿਕਾਸ ਹੁੰਦਾ ਹੈ। ਇਹਦੀਆਂ ਚੁਣੌਤੀਆਂ ਰੋਬੋਟਿਕਸ, ਸਮੱਗਰੀ ਵਿਗਿਆਨ, ਜੀਵਨ ਸਹਾਇਤਾ ਪ੍ਰਣਾਲੀਆਂ ਅਤੇ ਰੇਡੀਏਸ਼ਨ ਸ਼ੀਲਡਿੰਗ ਵਰਗੇ ਖੇਤਰਾਂ ਵਿੱਚ ਨਵੀਨਤਾ ਨੂੰ ਪ੍ਰੇਰਿਤ ਕਰਦੀਆਂ ਹਨ। ਚੰਦਰਮਾ ਦਾ ਵਾਤਾਵਰਣ ਪੁਲਾੜ ਰੇਡੀਏਸ਼ਨ ਅਤੇ ਮਾਈਕਰੋ ਮਿਟੇਰੋਇਡ ਬੰਬਾਰੀ ਦੇ ਪ੍ਰਭਾਵਾਂ ਦਾ ਅਧਿਐਨ ਕਰਨ ਦਾ ਇੱਕ ਵਿਲੱਖਣ ਮੌਕਾ ਪ੍ਰਦਾਨ ਕਰਦਾ ਹੈ। ਚੰਦਰਮਾ ਦਾ ਦੂਰ ਵਾਲਾ ਪਾਸਾ ਖਗੋਲ ਵਿਗਿਆਨਿਕ ਨਿਰੀਖਣਾਂ ਲਈ ਇੱਕ ਰੇਡੀਓ ਸ਼ਾਂਤ ਵਾਤਾਵਰਣ ਪ੍ਰਦਾਨ ਕਰਦਾ ਹੈ, ਜਿਸ ਨਾਲ ਅਸੀਂ ਦੂਰ ਦੀਆਂ ਗਲੈਕਸੀਆਂ ਅਤੇ ਬ੍ਰਹਿਮੰਡ ਮਾਈਕਰੋਵੇਵ ਪਿਛੋਕੜ ਦਾ ਅਧਿਐਨ ਕਰ ਸਕਦੇ ਹਾਂ। ਚੰਦਰਮਾ ਵਿੱਚ ਪਾਣੀ ਦੀ ਬਰਫ਼ ਵਰਗੇ ਸਰੋਤ ਹੋ ਸਕਦੇ ਹਨ, ਜਿਨ੍ਹਾਂ ਦੀ ਵਰਤੋਂ ਭਵਿੱਖ ਦੇ ਚੰਦਰਮਾ ਜਾਂ ਡੂੰਘੇ ਪੁਲਾੜ ਮਿਸ਼ਨਾਂ ਲਈ ਪ੍ਰੋਪੈਲੈਂਟ ਪੀਣ ਵਾਲਾ ਪਾਣੀ ਅਤੇ ਸਾਹ ਲੈਣ ਯੋਗ ਹਵਾ ਪੈਦਾ ਕਰਨ ਲਈ ਕੀਤੀ ਜਾ ਸਕਦੀ ਹੈ। ਚੰਦਰਮਾ ਮੰਗਲ ਗ੍ਰਹਿ ਅਤੇ ਸੂਰਜੀ ਮੰਡਲ ਵਿੱਚ ਹੋਰ ਥਾਵਾਂ 'ਤੇ ਮਿਸ਼ਨਾਂ ਲਈ ਇੱਕ ਸਟੇਜਿੰਗ ਖੇਤਰ ਵਜੋਂ ਕੰਮ ਕਰ ਸਕਦਾ ਹੈ, ਯਾਤਰਾ ਦੀ ਲਾਗਤ ਅਤੇ ਜਟਿਲਤਾ ਨੂੰ ਘਟਾ ਸਕਦਾ ਹੈ। ਚੰਦਰਮਾ ਦੇ ਬੁਨਿਆਦੀ ਢਾਂਚੇ, ਸਰੋਤ ਕੱਢਣ ਅਤੇ ਸੈਰ ਸਪਾਟੇ ਦਾ ਵਿਕਾਸ ਨਵੇਂ ਉਦਯੋਗ ਅਤੇ ਆਰਥਿਕ ਮੌਕੇ ਪੈਦਾ ਕਰ ਸਕਦਾ ਹੈ। ਚੰਦਰ ਮਿਸ਼ਨ ਨਿੱਜੀ ਕੰਪਨੀਆਂ ਨੂੰ ਆਕਰਸ਼ਿਤ ਕਰ ਰਹੇ ਹਨ, ਤਕਨੀਕੀ ਵਿਕਾਸ ਨੂੰ ਹੋਰ ਤੇਜ਼ ਕਰ ਰਹੇ ਹਨ ਅਤੇ ਚੰਦਰ ਅਰਥ ਵਿਵਸਥਾ ਨੂੰ ਉਤਸ਼ਾਹਿਤ ਕਰ ਰਹੇ ਹਨ। ਚੰਦਰ ਮਿਸ਼ਨਾਂ ਵਿੱਚ ਅਕਸਰ ਅੰਤਰਰਾਸ਼ਟਰੀ ਭਾਈਵਾਲੀ ਸ਼ਾਮਲ ਹੁੰਦੀ ਹੈ, ਸਹਿਯੋਗ ਅਤੇ ਸਾਂਝੀ ਸਿੱਖਿਆ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਇਸ ਵਿੱਚ ਨੌਜਵਾਨਾਂ ਨੂੰ ਸਟੈਮ ਖੇਤਰਾਂ ਵਿੱਚ ਕੈਰੀਅਰ ਬਣਾਉਣ ਲਈ ਵੀ ਮਦਦ ਮਿਲਦੀ ਹੈ। ਪੁਲਾੜ ਖੋਜ ਬਾਰੇ ਹੈਰਾਨੀ ਅਤੇ ਉਤਸ਼ਾਹ ਦੀ ਭਾਵਨਾ ਨੂੰ ਉਤਸ਼ਾਹਿਤ ਕਰਦੇ ਹਨ। ਸਫਲ ਚੰਦਰ ਮਿਸ਼ਨ ਰਾਸ਼ਟਰੀ ਮਾਣ ਪੈਦਾ ਕਰਦੇ ਹਨ ਅਤੇ ਪੁਲਾੜ ਖੋਜ ਵਿੱਚ ਇੱਕ ਨੇਤਾ ਵਜੋਂ ਦੇਸ਼ ਦੀ ਸਾਖ ਨੂੰ ਵਧਾ ਸਕਦੇ ਹਨ।
1: ਅੰਤਰਰਾਸ਼ਟਰੀ ਚੰਦਰਮਾ ਦਿਵਸ, ਇਹ ਸੀ ਡਾਕਟਰ ਨੀਰਜ ਬੰਸਲ ਹੋਰਾਂ ਦੀ ਵਾਰਤਾ। ਤੇ ਹੁਣ ਚੱਲਦੇ ਹਾਂ ਵਿਗਿਆਨ ਖਬਰਾਂ ਵੱਲ।
2: ਬਰਮੂਡਾ ਟ੍ਰਾਇੰਗਲ ਦੇ 32 ਕਿਲੋਮੀਟਰ ਹੇਠਾਂ ਕੀ ਮਿਲਿਆ? ਸੁਲਝੀ ਦੁਨੀਆ ਦੀ ਸਭ ਤੋਂ ਵੱਡੀ ਬੁਝਾਰਤ। ਆਓ ਲੈਨੇ ਇਹਦੇ ਬਾਰੇ ਜਾਣਕਾਰੀ। ਬਰਮੂਡਾ ਟ੍ਰਾਇੰਗਲ ਹਮੇਸ਼ਾ ਤੋਂ ਦੁਨੀਆ ਲਈ ਇੱਕ ਵੱਡਾ ਰਹੱਸ ਰਿਹਾ ਹੈ, ਪਰ ਹੁਣ ਵਿਗਿਆਨੀਆਂ ਨੇ ਬਰਮੂਡਾ ਟਾਪੂ ਦੇ ਬਿਲਕੁਲ ਹੇਠਾਂ ਇੱਕ ਅਜਿਹਾ ਹੈਰਾਨ ਕਰਨ ਵਾਲਾ ਢਾਂਚਾ ਖੋਜ ਲਿਆ ਹੈ, ਜਿਸ ਨੇ ਸਦੀਆਂ ਪੁਰਾਣੇ ਭੂਗੋਲਿਕ ਰਹੱਸ ਨੂੰ ਸੁਲਝਾ ਦਿੱਤਾ ਹੈ। ਖੋਜਕਰਤਾਵਾਂ ਨੇ ਪਾਇਆ ਹੈ ਕਿ ਬਰਮੂਡਾ ਦੇ ਹੇਠਾਂ ਕੋਈ ਆਮ ਜਵਾਲਾਮੁਖੀ ਦੀ ਬਣਤਰ ਨਹੀਂ ਹੈ, ਬਲਕਿ ਸਮੁੰਦਰ ਦੀ ਹੇਠਲੀ ਧਰਤ ਦੇ ਨੀਚੇ ਇੱਕ ਅਜੀਬੋ ਗਰੀਬ ਚੱਟਾਨ ਦੀ ਬੇੜੀ ਰੌਕ ਬੋਟ ਛਿਪੀ ਹੋਈ ਹੈ। ਇਹ ਹਲਕੀ ਚੱਟਾਨ 12 ਮੀਲ ਮੋਟੀ ਹੈ, ਜੋ ਇਸ ਟਾਪੂ ਨੂੰ ਡੁੱਬਣ ਤੋਂ ਬਚਾਉਂਦੀ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਜ਼ਮੀਨ ਦੇ ਅੰਦਰ ਦੀ ਇਹ ਖੋਜ ਬਰਮੂਡਾ ਟ੍ਰਾਇੰਗਲ ਦੇ ਬਾਕੀ ਰਹੱਸਾਂ ਤੋਂ ਵੀ ਪਰਦਾ ਚੁੱਕੇਗੀ। ਬਰਮੂਡਾ ਟ੍ਰਾਇੰਗਲ ਦੇ ਰਹੱਸਾਂ ਬਾਰੇ ਕਿਸਨੇ ਨਹੀਂ ਸੁਣਿਆ ਹੋਵੇਗਾ? ਇਸ ਦਾ ਨਾਮ ਸੁਣਦਿਆਂ ਹੀ ਦਿਮਾਗ ਵਿੱਚ ਗਾਇਬ ਹੋਏ ਜਹਾਜ਼ਾਂ ਅਤੇ ਫਲਾਈਟਾਂ ਦੀਆਂ ਖੌਫਨਾਕ ਤਸਵੀਰਾਂ ਘੁੰਮਣ ਲੱਗਦੀਆਂ ਹਨ। ਪਰ ਭੂ ਵਿਗਿਆਨੀਆਂ ਯਾਨੀ ਜੀਓਲੋਜਿਸਟ ਲਈ ਬਰਮੂਡਾ ਹਮੇਸ਼ਾ ਤੋਂ ਇੱਕ ਵੱਖਰੀ ਕਿਸਮ ਦਾ ਸਿਰਦਰਦ ਰਿਹਾ ਹੈ। ਦਹਾਕਿਆਂ ਤੋਂ ਵਿਗਿਆਨ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਸੀ ਕਿ 3 ਕਰੋੜ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਜਵਾਲਾਮੁਖੀ ਦੇ ਪੂਰੀ ਤਰ੍ਹਾਂ ਸ਼ਾਂਤ ਰਹਿਣ ਦੇ ਬਾਵਜੂਦ ਬਰਮੂਡਾ ਟਾਪੂ ਸਮੁੰਦਰ ਦੇ ਤਲ ਤੋਂ ਇੰਨਾ ਉੱਪਰ ਲਗਭਗ 1600 ਫੁੱਟ ਕਿਵੇਂ ਟਿਕਿਆ ਹੋਇਆ ਹੈ? ਹੁਣ ਅਮਰੀਕਾ ਦੇ ਕਾਰਨੇਗੀ ਇੰਸਟੀਟਿਊਸ਼ਨ ਫਾਰ ਸਾਇੰਸ ਅਤੇ ਯੇਲ ਯੂਨੀਵਰਸਿਟੀ ਦੇ ਵਿਗਿਆਨੀਆਂ ਦੀ ਇੱਕ ਟੀਮ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਆਖਰਕਾਰ ਇਸ ਰਹੱਸ ਨੂੰ ਸੁਲਝਾ ਲਿਆ ਹੈ। ਇਸ ਰਹੱਸ ਦਾ ਜਵਾਬ ਕਿਤੇ ਹੋਰ ਨਹੀਂ ਬਲਕਿ ਬਰਮੂਡਾ ਟਾਪੂ ਦੇ ਬਿਲਕੁਲ ਹੇਠਾਂ ਗਹਿਰਾਈਆਂ ਵਿੱਚ ਛਿਪਿਆ ਹੋਇਆ ਸੀ। ਆਮ ਟਾਪੂਆਂ ਤੋਂ ਬਿਲਕੁਲ ਵੱਖਰਾ ਹੈ ਬਰਮੂਡਾ। ਖੋਜਕਰਤਾਵਾਂ ਵਿਲੀਅਮ ਫਰੇਜ਼ਰ ਅਤੇ ਜੈਫਰੀ ਪਾਰਕ ਦੀ ਅਗਵਾਈ ਵਿੱਚ ਹੋਈ ਇਸ

ਅਗਲੀ ਖੋਜ ਤੋਂ ਪਤਾ ਲੱਗਾ ਹੈ ਕਿ ਬਰਮੁਡਾ ਨੂੰ ਇੱਕ ਅਜਿਹੇ ਭੂਗੋਲਿਕ ਢਾਂਚੇ ਜੀਓਲੋਜੀਕਲ ਸਟਰਕਚਰ ਦਾ ਸਹਾਰਾ ਮਿਲਿਆ ਹੋਇਆ ਹੈ ਜੋ ਧਰਤੀ ਤੇ ਹੋਰ ਕਿਤੇ ਨਹੀਂ ਦੇਖਿਆ ਗਿਆ। ਆਮ ਤੌਰ ਤੇ ਹਵਾਈ ਵਰਗੇ ਜਵਾਲਾਮੁਖੀ ਟਾਪੂ ਮੈਟਲ ਪਲੂਮ ਦੇ ਉੱਪਰ ਬਣਦੇ ਹਨ, ਯਾਨੀ ਕਿ ਧਰਤੀ ਦੇ ਮੈਂਟਲ ਯਾਨੀ ਅੰਦਰੂਨੀ ਪਰਤ ਨੂੰ ਉੱਠਣ ਵਾਲਾ ਬੇਹੱਦ ਗਰਮ ਚਟਾਨਾਂ ਦਾ ਗੁਬਾਰ ਜੋ ਸਮੁੰਦਰ ਦੇ ਤਲ ਨੂੰ ਉੱਪਰ ਵੱਲ ਧੱਕਦਾ ਹੈ। ਪਰ ਸਮੇਂ ਦੇ ਨਾਲ ਜਦੋਂ ਟੈਕਟੋਨਿਕ ਪਲੇਟਾਂ ਖਿਸਕਦੀਆਂ ਹਨ ਅਤੇ ਜਵਾਲਾਮੁਖੀ ਠੰਡੇ ਹੁੰਦੇ ਹਨ ਤਾਂ ਇਹ ਟਾਪੂ ਵਾਪਸ ਹੇਠਾਂ ਧੱਸਣ ਲੱਗਦੇ ਹਨ। ਪਰ ਬਰਮੁਡਾ ਦੇ ਨਾਲ ਅਜਿਹਾ ਬਿਲਕੁਲ ਨਹੀਂ ਹੋਇਆ। ਇਸ ਗੁੱਜੀ ਪਹੇਲੀ ਨੂੰ ਸੁਲਝਾਉਣ ਲਈ ਵਿਗਿਆਨੀਆਂ ਨੇ ਦੁਨੀਆ ਭਰ ਵਿੱਚ ਆਉਣ ਵਾਲੇ ਵੱਡੇ ਭੂਚਾਲਾਂ ਤੋਂ ਹੋਣ ਵਾਲੀਆਂ ਸਿਸਮਿਕ ਵੇਵਸ ਯਾਨੀ ਭੂਚਾਲ ਦੀਆਂ ਤਰੰਗਾਂ ਦਾ ਵਿਸ਼ਲੇਸ਼ਣ ਕੀਤਾ। ਜਦੋਂ ਇਹ ਤਰੰਗਾਂ ਧਰਤੀ ਦੇ ਅੰਦਰੋਂ ਲੰਘਦੀਆਂ ਹਨ ਤਾਂ ਚਟਾਨਾਂ ਦੀ ਘਣਤਾ ਦੇ ਹਿਸਾਬ ਨਾਲ ਉਹਨਾਂ ਦੀ ਗਤੀ ਘੱਟ ਜਾਂ ਵੱਧ ਜਾਂਦੀ ਹੈ। ਬਰਮੁਡਾ 'ਤੇ ਲੱਗੇ ਇੱਕ ਭੂਚਾਲ ਸਟੇਸ਼ਨ ਦੇ ਡਾਟਾ ਦੀ ਵਰਤੋਂ ਕਰਕੇ ਖੋਜਕਰਤਾਵਾਂ ਨੇ ਟਾਪੂ ਦੇ ਹੇਠਾਂ ਲਗਭਗ 20 ਮੀਲ ਦੀ ਗਹਿਰਾਈ ਤੱਕ ਧਰਤੀ ਦੇ ਅੰਦਰੂਨੀ ਹਿੱਸੇ ਦੀ ਤਸਵੀਰ ਤਿਆਰ ਕੀਤੀ। ਵਿਗਿਆਨੀਆਂ ਨੂੰ ਉਸ ਵੇਲੇ ਹੈਰਾਨੀ ਹੋਈ ਜਦੋਂ ਉਹਨਾਂ ਨੂੰ ਸਮੁੰਦਰੀ ਕਰਸਟ ਓਸ਼ਨਿਕ ਕ੍ਰਸਟ ਦੇ ਬਿਲਕੁਲ ਹੇਠਾਂ 12 ਮੀਲ ਤੋਂ ਵੀ ਜ਼ਿਆਦਾ ਮੋਟੀ ਇੱਕ ਅਜੀਬੋ ਗਰੀਬ ਚਟਾਨ ਦੀ ਪਰਤ ਮਿਲੀ। ਇਹ ਚਟਾਨ ਆਪਣੇ ਆਸ ਪਾਸ ਮੌਜੂਦ ਮੈਂਟਲ ਧਰਤੀ ਦੀ ਅੰਦਰੂਨੀ ਪਰਤ ਦੇ ਮੁਕਾਬਲੇ ਬਹੁਤ ਹਲਕੀ ਅਤੇ ਘੱਟ ਘਣਤਾ ਯਾਨੀ ਡੈਂਸਿਟੀ ਵਾਲੀ ਸੀ, ਯਾਨੀ ਹੇਠਾਂ ਤੋਂ ਉੱਪਰ ਵੱਲ ਧੱਕਣ ਵਾਲੇ ਆਮ ਮੈਂਟਲ ਪਲੂਮ ਦੀ ਬਜਾਏ ਇਹ ਹਲਕੀ ਚਟਾਨ ਇੱਕ ਵਿਸ਼ਾਲ ਰਾਫਟ ਬੇੜੀ ਜਾਂ ਬੇੜੀ ਦੀ ਤਰ੍ਹਾਂ ਕੰਮ ਕਰ ਰਹੀ ਹੈ। ਇਸੇ ਅੰਡਰਪਲੇਟਿੰਗ ਨੇ ਬਰਮੁਡਾ ਅਤੇ ਉਸਦੇ ਆਸ ਪਾਸ ਦੇ ਸਮੁੰਦਰ ਤਲ ਨੂੰ ਸੱਤਾ 'ਤੇ ਤੈਰਦੇ ਹੋਏ ਟਿਕਾ ਕੇ ਰੱਖਿਆ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਪਰਤ ਕਰੋੜਾਂ ਸਾਲਾਂ ਪਹਿਲਾਂ ਬਰਮੁਡਾ ਦੀ ਜਵਾਲਾਮੁਖੀ ਸਰਗਰਮੀ ਦੌਰਾਨ ਬਣੀ ਸੀ, ਜਦੋਂ ਕਾਰਬਨ ਯੁਕਤ ਪਿਘਲਿਆ ਹੋਇਆ ਮੈਂਟਲ ਉੱਪਰ ਆ ਕੇ ਠੰਡਾ ਹੋ ਗਿਆ ਸੀ। ਹੁਣ ਵਿਲੀਅਮ ਫਰੇਜ਼ਰ ਇਸ ਗੱਲ ਦੀ ਖੋਜ ਕਰ ਰਹੇ ਹਨ ਕਿ ਦੁਨੀਆ ਦੇ ਹੋਰ ਟਾਪੂਆਂ ਦੇ ਹੇਠਾਂ ਵੀ ਅਜਿਹਾ ਹੀ ਰਹੱਸ ਛਿਪਿਆ ਹੈ ਜਾਂ ਬਰਮੁਡਾ ਸੱਚਮੁੱਚ ਧਰਤੀ ਦਾ ਇੱਕੋ ਇੱਕ ਅਜੂਬਾ ਹੈ। ਕੈਂਸਰ ਸੈੱਲਾਂ ਦੀ ਰੱਖਿਆ ਲਈ ਵਿਟਾਮਿਨ B2 ਮਿਲਿਆ, ਖੋਜ ਵਿੱਚ ਵੱਡਾ ਖੁਲਾਸਾ, ਪੇਸ਼ ਹੈ ਇਹਦੇ ਬਾਰੇ ਜਾਣਕਾਰੀ। ਹੁਣ ਤੱਕ ਵਿਟਾਮਿਨ B2 ਨੂੰ ਸਰੀਰ ਲਈ ਇੱਕ ਜ਼ਰੂਰੀ ਪੌਸ਼ਟਿਕ ਤੱਤ ਮੰਨਿਆ ਜਾਂਦਾ ਰਿਹਾ ਹੈ। ਇਹ ਊਰਜਾ ਉਤਪਾਦਨ ਵਿੱਚ ਸਹਾਇਤਾ ਕਰਦਾ ਹੈ, ਚਮੜੀ ਅਤੇ ਅੱਖਾਂ ਦੀ ਸਿਹਤ ਨੂੰ ਬਣਾਈ ਰੱਖਦਾ ਹੈ ਅਤੇ ਦਿਮਾਗੀ ਪ੍ਰਣਾਲੀ ਦੇ ਸਹੀ ਕੰਮਕਾਜ ਦਾ ਸਮਰਥਨ ਕਰਦਾ ਹੈ। ਹਾਲਾਂਕਿ ਹਾਲ ਹੀ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਨੇ ਵਿਗਿਆਨੀਆਂ ਨੂੰ ਵੀ ਹੈਰਾਨ ਕਰ ਦਿੱਤਾ ਹੈ। ਜਰਮਨੀ ਦੇ ਖੋਜਕਰਤਾਵਾਂ ਦਾ ਦਾਅਵਾ ਹੈ ਕਿ ਇਹ ਵਿਟਾਮਿਨ ਕੈਂਸਰ ਸੈੱਲਾਂ ਨੂੰ ਤਬਾਹੀ ਤੋਂ ਬਚਾਉਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ। ਅਧਿਐਨ ਦੇ ਅਨੁਸਾਰ ਕੈਂਸਰ ਸੈੱਲ ਆਪਣੇ ਆਲੇ ਦੁਆਲੇ ਇੱਕ ਸੁਰੱਖਿਆ ਢਾਲ ਬਣਾਉਣ ਲਈ ਵਿਟਾਮਿਨ B2 ਦੀ ਵਰਤੋਂ ਕਰਦੇ ਹਨ, ਜਿਸ ਨਾਲ ਉਹ ਸਰੀਰ ਦੀ ਸੈੱਲ ਮੌਤ ਦੀ ਕੁਦਰਤੀ ਪ੍ਰਕਿਰਿਆ ਤੋਂ ਬਚ ਸਕਦੇ ਹਨ। ਯੂਨੀਵਰਸਿਟੀ ਵੁਰਜਬਰਗ ਵਿਖੇ ਸਥਿਤ ਰੁਡੋਲਫ ਵਿਰਚੋ ਸੈਂਟਰ ਦੇ ਵਿਗਿਆਨੀਆਂ ਨੇ ਆਪਣੇ ਅਧਿਐਨ ਵਿੱਚ ਖੋਜ ਕੀਤੀ ਹੈ ਕਿ ਵਿਟਾਮਿਨ B2 ਕੈਂਸਰ ਸੈੱਲਾਂ ਲਈ ਇੱਕ ਸੁਰੱਖਿਆ ਢਾਲ ਬਣਾਉਣ ਦੀ ਸਹੂਲਤ ਦਿੰਦਾ ਹੈ। ਇਹ ਖੋਜ ਵਕਾਰੀ ਜਰਨਲ ਨੇਚਰ ਸੈੱਲ ਬਾਇਓਲੋਜੀ ਵਿੱਚ ਪ੍ਰਕਾਸ਼ਿਤ ਕੀਤੀ ਗਈ ਹੈ। ਵਿਗਿਆਨੀਆਂ ਦੇ ਅਨੁਸਾਰ ਕੈਂਸਰ ਸੈੱਲ ਸਰੀਰ ਦੀਆਂ ਕੁਦਰਤੀ ਸੈੱਲ ਮੌਤ ਪ੍ਰਕਿਰਿਆਵਾਂ ਤੋਂ ਬਚਣ ਲਈ ਵਿਸ਼ੇਸ਼ ਰੱਖਿਆ ਵਿਧੀਆਂ ਵਿਕਸਿਤ ਕਰਦੇ ਹਨ। ਵਿਟਾਮਿਨ B2 ਇੱਕ ਬਾਲਣ ਸਰੋਤ ਵਜੋਂ ਕੰਮ ਕਰਦਾ ਹੈ, ਇਸ ਰੱਖਿਆ ਵਿਧੀ ਦੀ ਗਤੀਵਿਧੀ ਨੂੰ ਕਾਇਮ ਰੱਖਦਾ ਹੈ। ਸਰੀਰ ਦੇ ਅੰਦਰ ਸੈੱਲਾਂ ਦਾ ਯੋਜਨਾਬੱਧ ਖਾਤਮਾ ਇੱਕ ਕੁਦਰਤੀ ਸੁਰੱਖਿਆ ਵਿਧੀ ਹੈ। ਉਸ ਦਾ ਉਦੇਸ਼ ਨੁਕਸਾਨੇ ਗਏ ਜਾਂ ਖਤਰਨਾਕ ਸੈੱਲਾਂ ਨੂੰ ਨਿਯੰਤ੍ਰਿਤ ਤਰੀਕੇ ਨਾਲ ਖਤਮ ਕਰਨਾ ਹੈ, ਜਿਸ ਨਾਲ ਸਰੀਰ ਦੀ ਰੱਖਿਆ ਕੀਤੀ ਜਾਂਦੀ ਹੈ। ਫੇਰੋਪਟੋਸਿਸ ਇੱਕ ਅਜਿਹੀ ਪ੍ਰਕਿਰਿਆ ਹੈ। ਇਸ ਪ੍ਰਕਿਰਿਆ ਵਿੱਚ ਆਇਰਨ ਪ੍ਰੇਰਿਤ ਨੁਕਸਾਨ ਸੈੱਲ ਤੇ ਐਂਟੀਆਕਸੀਡੈਂਟ ਬਚਾਅ ਨੂੰ ਹਾਵੀ ਕਰ ਦਿੰਦਾ ਹੈ, ਜਿਸ ਨਾਲ ਸੈੱਲ ਦਾ ਵਿਨਾਸ਼ ਹੁੰਦਾ ਹੈ। ਹਾਲਾਂਕਿ ਕੈਂਸਰ ਸੈੱਲ ਆਪਣੇ ਖੁਦ ਦੇ ਬਚਾਅ ਪ੍ਰਣਾਲੀਆਂ ਨੂੰ ਮਜ਼ਬੂਤ ਕਰਕੇ ਇਸ ਪ੍ਰਕਿਰਿਆ ਤੋਂ ਆਪਣੇ ਆਪ ਨੂੰ ਬਚਾਉਣ ਦਾ ਪ੍ਰਬੰਧ ਕਰਦੇ ਨੇ। ਕੈਂਸਰ ਦੀ ਪ੍ਰੋਟੈਕਟਿਵ ਸ਼ੀਲਡ ਕਿਵੇਂ ਕੰਮ ਕਰਦੀ ਹੈ, ਆਓ ਇਹਦੇ ਬਾਰੇ ਜਾਣਦੇ ਹਾਂ। ਅਧਿਐਨ ਤੋਂ ਪਤਾ ਚੱਲਦਾ ਹੈ ਕਿ ਕੈਂਸਰ ਸੈੱਲ FSPI ਵਜੋਂ ਜਾਣੇ ਜਾਂਦੇ ਪ੍ਰੋਟੀਨ ਦੀ ਸਹਾਇਤਾ ਨਾਲ ਆਪਣੇ ਆਲੇ ਦੁਆਲੇ ਇੱਕ ਸੁਰੱਖਿਆ ਢਾਲ ਦਾ ਨਿਰਮਾਣ ਕਰਦੇ ਹਨ। ਇਹ ਪ੍ਰੋਟੀਨ ਸੈੱਲਾਂ ਨੂੰ ਫੇਰੋਪਟੋਸਿਸ ਤੋਂ ਬਚਾਉਣ ਲਈ ਕੰਮ ਕਰਦਾ ਹੈ। ਵਿਗਿਆਨੀ ਕਹਿੰਦੇ ਹਨ ਕਿ ਵਿਟਾਮਿਨ B2 ਇਸ ਰੱਖਿਆ ਪ੍ਰਣਾਲੀ ਦੀ ਗਤੀਵਿਧੀ ਨੂੰ ਬਣਾਈ ਰੱਖਣ ਲਈ ਬਿਲਕੁਲ ਜ਼ਰੂਰੀ ਹੈ। ਦੂਜੇ ਸ਼ਬਦਾਂ ਵਿੱਚ, ਜੇਕਰ ਵਿਟਾਮਿਨ B2 ਦੀ ਭੂਮਿਕਾ ਨੂੰ ਕਿਸੇ ਤਰ੍ਹਾਂ ਰੋਕਿਆ ਜਾ ਸਕਦਾ ਹੈ ਤਾਂ ਕੈਂਸਰ ਸੈੱਲਾਂ ਦਾ ਇਹ ਸੁਰੱਖਿਆ ਰੁਕਾਵਟ ਕਵਚ ਕਮਜ਼ੋਰ ਹੋ ਸਕਦਾ ਹੈ, ਜਿਸ ਨਾਲ ਉਹ ਟੁੱਟਣਾ ਸ਼ੁਰੂ ਕਰ ਦਿੰਦੇ ਨੇ। ਆਪਣੇ ਪ੍ਰਯੋਗਾਂ ਵਿੱਚ ਖੋਜਕਰਤਾਵਾਂ ਨੇ ਰੋਸੋਫਲੇਵਿਨ ਨਾਮਕ ਇੱਕ ਖਾਸ ਮਿਸ਼ਰਨ ਦੀ ਵਰਤੋਂ ਕੀਤੀ। ਢਾਂਚਾਗਤ ਤੌਰ 'ਤੇ ਇਹ ਵਿਟਾਮਿਨ B2 ਵਰਗਾ ਲੱਗਦਾ ਹੈ। ਨਤੀਜੇ ਵਜੋਂ ਕੈਂਸਰ ਸੈੱਲ ਇਸ ਨੂੰ ਅਸਲੀ ਵਿਟਾਮਿਨ ਸਮਝ ਲੈਂਦੇ ਹਨ। ਹਾਲਾਂਕਿ ਸੈੱਲਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੀ ਬਜਾਏ ਇਹ ਅਸਲ ਵਿੱਚ ਉਹਨਾਂ ਦੇ ਬਚਾਅ ਕਾਰਜਾਂ ਨਾਲ ਸਮਝੌਤਾ ਕਰਦਾ ਹੈ। ਪ੍ਰਯੋਗਸ਼ਾਲਾ ਦੇ ਟੈਸਟਾਂ ਤੋਂ ਪਤਾ ਚੱਲਿਆ ਹੈ ਕਿ ਥੋੜ੍ਹੀ ਮਾਤਰਾ ਵਿੱਚ ਵੀ ਰੋਜ਼ੋਫਲੇਵਿਨ ਨੇ ਕੈਂਸਰ ਸੈੱਲਾਂ ਦੇ ਅੰਦਰ ਫੇਰੋਪਟੋਸਿਸ ਦੀ ਪ੍ਰਕਿਰਿਆ

0: ਸਫਲਤਾਪੂਰਵਕ ਚਾਲੂ ਕੀਤਾ। ਵਿਗਿਆਨੀਆਂ ਦਾ ਮੰਨਣਾ ਹੈ ਕਿ ਭਵਿੱਖ ਵਿੱਚ ਇਹ ਖੋਜ ਕੈਂਸਰ ਦੇ ਇਲਾਜ ਲਈ ਇੱਕ ਨਵਾਂ ਰਸਤਾ ਤਿਆਰ ਕਰ ਸਕਦੀ ਹੈ। ਮਾਹਰਾਂ ਦੇ ਅਨੁਸਾਰ ਮਨੁੱਖੀ ਸਰੀਰ ਆਪਣੇ ਆਪ ਵਿਟਾਮਿਨ B2 ਦਾ ਸੰਸਲੇਸ਼ਣ ਨਹੀਂ ਕਰ ਸਕਦਾ। ਇਸ ਨੂੰ ਖੁਰਾਕ ਦੇ ਸੇਵਨ ਦੁਆਰਾ ਪ੍ਰਾਪਤ ਕੀਤਾ ਜਾਣਾ ਚਾਹੀਦਾ ਹੈ। ਡੇਅਰੀ ਉਤਪਾਦ, ਅੰਡੇ, ਮਾਸ, ਮੱਛੀ ਅਤੇ ਹਰੀਆਂ ਪੱਤੇਦਾਰ ਸਬਜ਼ੀਆਂ ਨੂੰ ਇਸ ਦੇ ਪ੍ਰਾਇਮਰੀ ਸਰੋਤ ਮੰਨਿਆ ਜਾਂਦਾ ਹੈ। ਹਾਲਾਂਕਿ ਵਿਗਿਆਨੀਆਂ ਨੇ ਸਪੱਸ਼ਟ ਕੀਤਾ ਹੈ ਕਿ ਇਹ ਖੋਜ ਇਸ ਸਮੇਂ ਆਪਣੇ ਸ਼ੁਰੂਆਤੀ ਪੜਾਅ ਵਿੱਚ ਹੈ ਅਤੇ ਆਮ ਲੋਕਾਂ ਨੂੰ ਇਸ ਸਮੇਂ ਆਪਣੀਆਂ ਖੁਰਾਕ ਦੀ ਆਦਤਾਂ ਵਿੱਚ ਕੋਈ ਬਦਲਾਅ ਕਰਨ ਦੀ ਜ਼ਰੂਰਤ ਨਹੀਂ ਹੈ। ਖੋਜ ਵਿੱਚ ਸ਼ਾਮਲ ਇੱਕ ਵਿਗਿਆਨੀ ਫ੍ਰੀਡੇਮੈਨ ਐਂਜਲੀ ਨੋਟ ਕਰਦੇ ਹਨ ਕਿ ਫੇਰੋਪਟੋਸਿਸ ਸਿਰਫ ਕੈਂਸਰ ਤੱਕ ਸੀਮਿਤ ਇੱਕ ਵਰਤਾਰਾ ਨਹੀਂ ਹੈ। ਇਹ ਪ੍ਰਕਿਰਿਆ ਅਲਜ਼ਾਈਮਰ ਅਤੇ ਪਾਰਕਿੰਸਨਸ ਵਰਗੀਆਂ ਨਿਊਰੋਡੀਜਨਰੇਟਿਵ ਬਿਮਾਰੀਆਂ ਨੂੰ ਸਮਝਣ ਵਿੱਚ ਵੀ ਸਹਾਇਤਾ ਕਰ ਸਕਦੀ ਹੈ ਅਤੇ ਕਈ ਹੋਰ ਗੰਭੀਰ ਬਿਮਾਰੀਆਂ ਨਾਲ ਸੰਬੰਧਿਤ ਸਥਿਤੀਆਂ ਦੇ ਇਲਾਜ ਲਈ ਲਾਭਦਾਇਕ ਸਾਬਤ ਹੋ ਸਕਦੇ ਹਨ। ਖੋਜ ਟੀਮ ਹੁਣ ਵਿਟਾਮਿਨ B2 ਨਿਰਭਰ ਸੁਰੱਖਿਆ ਵਿਧੀ ਨੂੰ ਨਿਯਮਿਤ ਕਰਨ ਦੇ ਸਮਰੱਥ ਪ੍ਰਭਾਵਸ਼ਾਲੀ ਇਨਹਿਬਿਟਰ ਵਿਕਸਿਤ ਕਰਨ ਦੀ ਤਿਆਰੀ ਕਰ ਰਹੀ ਹੈ। ਭਵਿੱਖ ਦੇ ਕੈਂਸਰ ਥੈਰੇਪੀਆਂ ਦੇ ਰੂਪ ਵਿੱਚ ਸਫਲਤਾ ਲਈ ਉਹਨਾਂ ਦੀ ਸੰਭਾਵਨਾ ਦਾ ਮੁਲਾਂਕਣ ਕਰਨ ਲਈ ਇਹਨਾਂ ਇਨਹਿਬਿਟਰਾਂ ਦੀ ਪ੍ਰੀ ਕਲੀਨਿਕਲ ਮਾਡਲਾਂ ਵਿੱਚ ਜਾਂਚ ਕੀਤੀ ਜਾਵੇਗੀ।
1: ਇਸ ਦੇ ਨਾਲ ਹੀ ਗਿਆਨ ਵਿਗਿਆਨ ਦਾ ਇਹ ਅੰਕ ਹੁਣ ਸਮਾਪਤ ਹੋਇਆ। ਆਗਿਆ ਚਾਹਾਂਗੇ। ਨਮਸਕਾਰ।
2: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
3: ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ। ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
4: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਾਓ।
5: ਹੈਲੋ,
6: ਯਾ ਆਇਕਰ ਵਿਭਾਗ ਹੈ। ਆਜ ਹਮ ਆਪਕੇ ਨਾਮ ਸੇ ਚਲ ਰਹੇ ਖਾਤੋਂ ਸੇ ਅਨਿਵਾਰਯ ਕਟੌਤੀ ਕਰੇਂਗੇ। ਯਦਿ ਆਪਕੇ ਕੋਈ ਪ੍ਰਸ਼ਨ ਹੈ ਤੋ ਕਿਰਪਿਆ ਸੇਵਾ ਕਰਮੀਓਂ ਸੇ ਸੰਪਰਕ ਕਰਨੇ ਕੇ ਲੀਏ 9 ਦਬਾਏ। ਦਿਸ ਇਜ਼ ਦਿ ਇਨਕਮ ਟੈਕਸ ਡਿਪਾਰਟਮੈਂਟ।
7: ਅਜਿਹੀ ਕੋਈ ਵੀ ਫੋਨ ਕਾਲ ਫਰਾਡ ਹੋ ਸਕਦੀ ਹੈ। ਕੋਈ ਵੀ ਬਟਨ ਦਬਣ ਤੋਂ ਪਹਿਲਾਂ 1 ਮਿੰਟ ਲਈ ਰੁਕੋ ਤੇ ਸੋਚੋ ਤੇ ਪੁਸ਼ਟੀ ਜ਼ਰੂਰ ਕਰ ਲਓ। ਸਾਵਧਾਨ ਰਹੋ, ਸੁਰੱਖਿਅਤ ਰਹੋ।
8: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲਿਊਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ। ਜੋ ਕਹਾਣੀਆਂ ਹਮ ਸੁਣਤੇ ਆਏ, ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
9: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।
10: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
2: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।

0: ਤੁਸੀਂ ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਹੈਲੋ ਫਰਮਾਇਸ਼, ਅਤੇ ਲਓ ਜੀ ਪ੍ਰੋਗਰਾਮ 'ਚ ਸ਼ਿਰਕਤ ਕੀਤੀ ਹੈ ਪਹਿਲੇ ਕਾਲਰ ਦੋਸਤ ਨੇ, ਗੱਲ ਕਰਦੇ ਹਾਂ। ਹੈਲੋ,
1: ਹੈਲੋ ਮਾਲਵੀ, ਨਮਸਕਾਰ।
0: ਨਮਸਕਾਰ ਜੀ, ਜਾਨਣਾ ਚਾਹਾਂਗੇ ਕੌਣ ਅਤੇ ਕਿੱਥੋਂ ਬੋਲ ਰਹੇ ਨੇ।
1: ਸੁਖਬੀਰ ਸਿੰਘ, ਪਿੰਡ ਸ਼ਾਜਰੀ, ਜ਼ਿਲ੍ਹਾ ਸੰਗਰੂਰ। ਮੈਡਮ ਜੀ,
0: ਜੀ ਸੁਖਬੀਰ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
1: ਸ਼ੁਕਰੀਆ ਮੈਡਮ ਜੀ, ਧੰਨਵਾਦ ਜੀ, ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰ ਰਹੇ ਹੋ ਜੀ, ਸ਼ੁਕਰੀਆ ਤੁਹਾਡਾ ਵੀ।
0: ਸ਼ੁਕਰੀਆ ਜੀ, ਸ਼ੁਕਰੀਆ। ਅਤੇ ਸੁਖਬੀਰ ਜੀ, ਇੱਕ ਤਾਂ ਕਾਲ ਲੱਗੀ ਔਰ ਉੱਤੋਂ ਦੀ ਤੁਸੀਂ ਪਹਿਲੇ ਨੰਬਰ 'ਤੇ ਆਏ ਹੋ, ਹੈ ਨਾ। ਕਹਿੰਦੇ ਹੋ ਨਾ, ਜਿਹੜੀ ਰੇਸ ਲੱਗੀ ਉਹਦੇ 'ਚ ਪਹਿਲੇ ਨੰਬਰ 'ਤੇ ਹੋ।
1: ਹਾਂਜੀ ਹਾਂ, ਉਹ ਵੀ ਲੱਗਦਾ ਰਹਿੰਦਾ ਜੀ ਫੋਨ ਆਪਣਾ।
0: ਅੱਛਾ ਜੀ,
1: ਬਾਕੀ ਜਦੋਂ ਲਾਵਾਂਗੇ ਨਾ, ਪਿਆਰ ਨਾਲ ਲਾਵਾਂਗੇ ਲੱਗ ਜਾਂਦਾ ਜੀ, ਆਪਾਂ ਖਿਜੀ ਜਾਵਾਂਗੇ ਵੀ ਲੱਗਦਾ ਨਹੀਂ, ਲੱਗਦਾ ਨਹੀਂ, ਫੇਰ ਨਹੀਂ ਲੱਗਦਾ ਜੀ।
0: ਜੀ ਜੀ ਜੀ ਬਿਲਕੁਲ, ਕਹਿੰਦੇ ਨਾ ਮਿਹਨਤ ਦਾ ਫਲ ਜਿਹੜਾ ਉਹ ਮਿੱਠਾ ਹੁੰਦਾ ਹੈ, ਤੇ ਹੈ ਨਾ, ਇਹੀ ਹੈ ਮਿਹਨਤ ਦਾ ਫਲ ਵੀ। ਤੁਹਾਡੀ ਪਸੰਦ ਦਾ ਗੀਤ ਜਿਹੜਾ ਉਹ ਰੇਡੀਓ ਸੈੱਟ ਤੇ ਅਸੀਂ ਚਲਾ ਦੇਣਾ ਜੀ, ਤੇ ਮੈਨੂੰ ਫਿਰ ਗੀਤ ਦੱਸ ਦਿਓ ਕਿਹੜਾ ਸੁਣਨਾ ਚਾਹੁੰਦੇ ਹੋ।
1: ਜੋ ਪਿਆਰ ਕਰ ਗਏ ਉਹ ਲੋਕ ਔਰ ਥੇ, ਉਹ ਲਾ ਦਿਓ ਜੀ।
0: ਠੀਕ ਹੈ ਜੀ, ਗੀਤ ਹਾਜ਼ਰ ਹੈ ਜੀ ਰੇਡੀਓ ਸੈੱਟ ਤੇ, ਤੇ ਇਦਾਂ ਹੀ ਸਾਡੇ ਨਾਲ ਜੁੜੇ ਰਹਿਣਾ ਤੇ ਕਾਲ ਕਰਦੇ ਰਹਿਣਾ।
1: ਹਾਂ ਮੈਨੂੰ
0: ਜੀ ਜੀ ਜੀ
1: ਓਕੇ ਜੀ
0: ਓਕੇ ਜੀ। ਤੁਸੀਂ ਵੀ ਚਾਹੁੰਦੇ ਹੋ ਵੀ ਤੁਹਾਡੀ ਪਸੰਦ ਦਾ ਗੀਤ ਚੱਲੇ ਤਾਂ ਫਿਰ 0181 2143। ਬਾਕੀ ਜੀ ਗੱਲ ਕਰਦੇ ਹਾਂ ਜੇ ਅਸੀਂ ਮਿਹਨਤ ਦੀ, ਤਾਂ ਸੱਚੀ ਮਿਹਨਤ ਦਾ ਜਿਹੜਾ ਫਲ ਹੈ ਨਾ ਉਹ ਬਹੁਤ ਹੀ ਮਿੱਠਾ ਹੁੰਦਾ ਹੈ। ਕਹਿੰਦੇ ਜੋ ਸਹਿੰਦੇ

ਸੱਟਾਂ ਚੁੱਪਚਾਪ ਇੱਥੇ ਉਹੀ ਇੱਕ ਦਿਨ ਇਤਿਹਾਸ ਬਣਦੇ ਨੇ, ਮਿਹਨਤ ਦੀ ਭੱਠੀ ਵਿੱਚ ਜੋ ਰੋਜ਼ ਸੜਦੇ ਨੇ ਉਹੀ ਕੋਹੀਨੂਰ ਵਰਗੇ ਖਾਸ ਬਣਦੇ ਨੇ। ਲਕੀਰਾਂ ਹੱਥਾਂ ਦੀਆਂ ਬਦਲਦੀਆਂ ਦੇਰ ਨਹੀਂ ਲੱਗਦੀ, ਲਕੀਰਾਂ ਹੱਥਾਂ ਦੀਆਂ ਬਦਲਦਿਆਂ ਦੇਰ ਨਹੀਂ ਲੱਗਦੀ, ਜੇ ਇਰਾਦੇ ਲੋਹੇ ਵਰਗੇ ਮਜ਼ਬੂਤ ਹੋਣ। ਖੂਨ ਪਸੀਨਾ ਬਹਾਉਣਾ ਪੈਂਦਾ ਜਨਾਬ, ਐਵੇਂ ਨਹੀਂ ਕਿਸੇ ਦੇ ਸਿਰ 'ਤੇ ਤਾਜ ਸੱਜਦੇ ਨੇ।

0: ਪ੍ਰੋਗਰਾਮ 'ਚ ਜੀ ਸ਼ਿਰਕਤ ਕੀਤੀ ਹੈ ਸਾਡੇ ਅਗਲੇ ਕਾਲਰ ਦੋਸਤ ਨੇ, ਗੱਲ ਕਰਦੇ ਉਹਨਾਂ ਦੇ ਨਾਲ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ, ਜਾਣਨਾ ਚਾਹਾਂਗੇ ਕੌਣ ਤੇ ਕਿੱਥੋਂ ਬੋਲ ਰਹੇ ਨੇ?
1: ਮੈਂ ਕੁਲਵੰਤ ਸਿੰਘ, ਪਿੰਡ ਪੋਜੋ ਕੇ ਜ਼ਿਲ੍ਹਾ ਫਿਰੋਜ਼ਪੁਰ ਤੋਂ ਬੋਲਦੇ ਮੈਮ।
0: ਜੀ ਕੁਲਵੰਤ ਜੀ, ਸਵਾਗਤ ਹੈ ਪ੍ਰੋਗਰਾਮ।
1: ਧੰਨਵਾਦ
0: ਹੈਲੋ
1: ਮੈਮ ਤੁਹਾਡਾ
0: ਫਰਮਾਇਸ਼ ਜੀ। ਅਤੇ ਕੁਲਵੰਤ ਜੀ, ਕਾਲ ਮਿਲੀ ਹੈ ਤੁਹਾਡੀ, ਹੈ ਨਾ, ਗੀਤ ਵੀ ਮੈਨੂੰ ਦੱਸ ਦਿਓ ਕਿਹੜਾ ਸੁਣਨਾ ਚਾਹੁੰਦੇ ਹੋ?
1: ਗੀਤ ਹੈ ਜੀ, ਜਿਵੇਂ ਕਿ ਬੁਕਾਰ ਫਿਲਮ ਦਾ ਗੀਤ ਹੈ ਜੀ, ਇਸ਼ਕ ਮੁਹੱਬਤ ਦੀ ਕੁਛ ਹੈ ਅਜੀਬ ਰਸਮ।
0: ਜੀ ਠੀਕ ਹੈ ਜੀ, ਫਿਰ ਤੁਹਾਡੀ ਫਰਮਾਇਸ਼ 'ਤੇ ਗੀਤ ਹਾਜ਼ਰ ਹੈ ਮੁਹੰਮਦ ਰਫੀ ਹੋਣਾ ਦੀ ਆਵਾਜ਼ ਦੇ ਵਿੱਚ। ਇੱਦਾਂ ਹੀ ਸਾਡੇ ਨਾਲ ਜੁੜੇ ਰਹਿਣਾ ਅਤੇ ਕਾਲ ਕਰਦੇ ਰਹਿਣਾ ਜੀ।
1: ਧੰਨਵਾਦ ਮੈਮ ਤੁਹਾਡਾ।
0: ਜੀ ਧੰਨਵਾਦ ਜੀ। ਬਿਲਕੁਲ ਜੀ, ਤੁਸੀਂ ਵੀ ਚਾਹੁੰਦੇ ਹੋ ਆਪਣੀ ਪਸੰਦ ਦਾ ਗੀਤ ਸੁਣਨਾ ਤਾਂ ਫਿਰ 0181 'ਤੇ 42173 ਨੂੰ ਹੀ ਚੁਣਨਾ। ਕਹਿੰਦੇ ਫੁੱਲ ਖਿੜਨਾ ਨਹੀਂ ਭੁੱਲਦਾ, ਪੰਛੀ ਉੱਡਣਾ ਨਹੀਂ ਵਿਸਰਦਾ, ਅਤੇ ਫਿਰ ਅਸੀਂ ਇਨਸਾਨ, ਅਸੀਂ ਕਿਉਂ ਜਿਉਣਾ ਭੁੱਲ ਜਾਂਦੇ ਹਾਂ? ਅਸੀਂ ਜਿਉਣਾ ਸ਼ਾਇਦ ਇਸੇ ਕਰਕੇ ਭੁੱਲ ਜਾਂਦੇ ਹਾਂ ਕਿਉਂਕਿ ਅਸੀਂ ਹੌਲੀ ਹੌਲੀ ਆਪਣਿਆਂ ਤੋਂ ਦੂਰ ਹੁੰਦੇ ਜਾ ਰਹੇ ਹਾਂ। ਐਵੇਂ ਤਾਂ ਨਹੀਂ ਕਿਸੇ ਨੇ ਕਹਿਤਾ ਵੀ ਬਦਲ ਗਈ ਹੈ ਦੁਨੀਆ ਯਾਰੋ, ਹੁਣ ਨਾ ਉਹ ਸੰਸਾਰ ਰਿਹਾ, ਨਾ ਰਹੇ ਹੋ ਰਿਸ਼ਤੇ ਨਾਤੇ, ਨਾ ਪਹਿਲਾਂ ਵਾਲਾ ਪਿਆਰ ਰਿਹਾ। ਪੈ ਗਈ ਫਿੱਕ ਦਿਲਾਂ ਦੇ ਵਿੱਚ ਸਭ ਦੇ, ਨਾ ਸੱਚਾ ਕੋਈ ਦਿਲਦਾਰ ਰਿਹਾ, ਨਾ ਛੋਟਿਆਂ ਨੂੰ ਕੋਈ ਗੱਲ ਨਾ ਲਾਵੇ, ਨਾ ਵੱਡਿਆਂ ਦਾ ਸਤਿਕਾਰ ਰਿਹਾ। ਘਰ ਘਰ ਦੇ ਵਿੱਚ ਪੈ ਗਈਆਂ ਵੰਡੀਆਂ, ਨਾ ਇਕੱਠਾ ਕੋਈ ਪਰਿਵਾਰ ਰਿਹਾ, ਨਾ ਜ਼ਿੰਦਗੀ 'ਤੇ ਇਤਬਾਰ ਰਿਹਾ। ਅੱਜ ਕੱਲ੍ਹ ਤਾਂ ਜੀ ਪੈਸੇ ਲਈ ਹਰ ਕੋਈ ਬੰਦਾ ਤਾਂ ਬੰਦੇ ਨੂੰ ਹੀ ਮਾਰ ਰਿਹਾ। ਔਰ ਮੈਨੂੰ ਲੱਗਦਾ ਵੀ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਪਰੋਂ ਉੱਠਣਾ ਪਏਗਾ ਸਾਨੂੰ, ਹੈ ਨਾ। ਉੱਪਰ ਉੱਠ ਕੇ ਹਰ ਇੱਕ ਨੂੰ ਆਪਣਾ ਜਿਹੜਾ ਬਣਾਉਣਾ ਪਏਗਾ, ਪਿਆਰ ਦੇ ਨਾਲ ਹਰ ਇੱਕ ਦੇ ਨਾਲ ਜੁੜਨਾ ਪਏਗਾ। ਕਿਉਂਕਿ ਅਸੀਂ ਗੱਲ ਕਰਦੇ ਹਾਂ ਵੀ ਕਿਸੇ ਦੇ ਸੱਚੇ ਸਾਥੀ ਬਣਨ ਦੀ, ਜੇਕਰ ਅਸੀਂ ਖੁਦ ਆਪਣੇ ਆਪ ਨੂੰ ਚੰਗਾ ਕਰਨਾ ਸ਼ੁਰੂ ਕਰ ਦਾਂਗੇ ਨਾ ਤਾਂ ਵੇਖਿਓ ਕਿਸੇ ਨਾ ਕਿਸੇ ਦੀ ਇਸ ਦੁਨੀਆ 'ਤੇ ਤਲਾਸ਼ ਜਿਹੜੀ ਹੈ ਨਾ ਉਹ ਜ਼ਰੂਰ ਖਤਮ ਹੋਏਗੀ ਚੰਗਾ ਇਨਸਾਨ ਲੱਭਣ ਦੀ। ਕੋਸ਼ਿਸ਼ ਕਰਨੀ ਹੈ ਵੀ ਸਭਨਾਂ ਦੇ ਨਾਲ ਪਿਆਰ ਦੇ ਨਾਲ ਰਿਹਾ ਜਾਵੇ, ਕਦੀ ਵੀ ਆਪਣੇ ਮੂੰਹੋਂ ਕਬੂਲ ਨਹੀਂ ਬੋਲਣੇ, ਹੈ ਨਾ। ਕਈ ਵਾਰੀ ਸਾਡੇ ਮੂੰਹ ਤੋਂ ਨਿਕਲੇ ਕੌੜੇ ਸ਼ਬਦ ਜਿਹੜੇ ਨੇ ਨਾ ਉਹ ਕਿਸੇ ਦੇ ਦਿਲ ਨੂੰ ਦੁਖੀ ਕਰ ਜਾਂਦੇ ਨੇ। ਔਰ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਤੁਸੀਂ ਹਮੇਸ਼ਾ ਕੋਸ਼ਿਸ਼ ਕਰਨੀ ਹੈ ਵੀ ਤੁਸੀਂ ਕਿਸੇ ਦੇ ਬੁਲੀਆਂ 'ਤੇ ਆਏ ਹਾਸੇ ਦੀ ਵਜ੍ਹਾ ਬਣੋ, ਨਾ ਕਿ ਉਹਦੇ ਅੱਖਾਂ 'ਚ ਆਏ ਅਥਰੂਆਂ ਦੀ।

0: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ ਜੀ, ਜੁੜੇ ਨੇ ਸਾਡੇ ਨਾਲ ਅਗਲੇ ਕਾਲਰ ਦੋਸਤ, ਗੱਲ ਕਰਦੇ ਹਾਂ। ਹੈਲੋ,
1: ਹੈਲੋ, ਨਮਸਕਾਰ ਜੀ।
0: ਨਮਸਕਾਰ ਜੀ, ਜਾਣਨਾ ਚਾਹਾਂਗੇ ਕੌਣ ਤੇ ਕਿੱਥੋਂ ਬੋਲ ਰਹੇ ਨੇ
1: ਮੈਂ ਰਾਕੇਸ਼ ਕੁਮਾਰ ਬੋਲ ਰਿਹਾ ਜੀ, ਮਲੇਰਕੋਟਲੇ ਤੋਂ
0: ਜੀ। ਰਾਕੇਸ਼ ਜੀ, ਸਵਾਗਤ ਹੈ ਪ੍ਰੋਗਰਾਮ ਹੈਲੋ
1: ਧੰਨਵਾਦ
0: ਫਰਮਾਇਸ਼
1: ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ
0: ਜੀ। ਤੇ ਰਾਕੇਸ਼ ਜੀ, ਕਾਲ ਮਿਲੀ ਹੈ ਮੈਨੂੰ, ਦੱਸ ਦਿਓ ਗੀਤ ਕਿਹੜਾ ਸੁਣਨਾ ਚਾਹੁੰਦੇ ਹੋ?
1: ਫਿਰ ਮੈਂ ਜੀ ਬਾਜੀਗਰ
0: ਜੀ।
1: ਕਾਲੀ ਕਾਲੀ ਆ ਕੇ ਗੋਰੇ ਗੋਰੇ
0: ਠੀਕ ਹੈ ਜੀ,
1: ਗੀਤ ਸੁਣਾ ਰਹੇ।
0: ਬਿਲਕੁਲ ਜੀ, ਗੀਤ ਕੱਢ ਲਿਆ ਤੁਹਾਡੀ ਫਰਮਾਇਸ਼ ਤੇ।
1: ਠੀਕ ਹੈ, ਧੰਨਵਾਦ ਜੀ, ਸ਼ੁਕਰੀਆ ਤੁਹਾਡਾ, ਬਹੁਤ ਬਹੁਤ
0: ਧੰਨਵਾਦ ਜੀ ਤੁਹਾਡਾ ਵੀ ਜੀ। ਤੁਸੀਂ ਸਾਰੇ ਵੀ ਚਾਹੁੰਦੇ ਹੋ ਵੀ ਤੁਹਾਡੀ ਪਸੰਦ ਦਾ ਗੀਤ ਚੱਲੇ ਤਾਂ ਫਿਰ 01812143173 ਡਾਇਲ ਕਰਕੇ ਸ਼ਿਰਕਤ ਕਰੋ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਵਿੱਚ, ਅਤੇ ਤੁਹਾਡੀ ਫਰਮਾਇਸ਼ ਜੀ ਪੂਰੀ ਕਰਾਂਗੇ ਅਸੀਂ। ਲੇਕਿਨ ਨਾਲ ਹੀ ਨਾਲ ਕੁਝ ਗੱਲਾਂ ਬਾਤਾਂ ਜਿਹੜੀਆਂ ਨੇ ਨਾ, ਉਹ ਵੀ ਕਹਿੰਦੇ ਨਾਲ ਨਾਲ ਕਰਦੇ ਰਹਿਣਾ ਚਾਹੀਦਾ ਹੈ ਨਾ ਇਨਸਾਨ ਜਿਹੜਾ, ਕਿਉਂਕਿ ਅਸੀਂ ਆਏ ਇਸੇ ਕਰਕੇ ਹਾਂ ਵੀ ਅਸੀਂ ਆਪਸ 'ਚ ਆਪਣਾ ਪਿਆਰ ਜਿਹੜਾ ਉਹ ਵੰਡ ਸਕੀਏ, ਹੈ ਨਾ। ਕਹਿੰਦੇ ਬਹੁਤ ਔਗੁਣ ਨੇ ਮੇਰੇ ਵਿੱਚ ਵੱਸਦੇ ਨੇ, ਕੋਈ ਗੁਣ ਮੇਰੇ ਵਿੱਚ ਖਾਸ ਵੀ ਨਹੀਂ। ਬਹੁਤ ਔਗੁਣ ਮੇਰੇ ਵਿੱਚ ਵੱਸਦੇ ਨੇ, ਕੋਈ ਗੁਣ ਮੇਰੇ ਵਿੱਚ ਖਾਸ ਵੀ ਨਹੀਂ। ਧੰਨਵਾਦ ਮੇਰੇ ਉੱਤੇ ਭਰੋਸਾ ਕਰਨ ਵਾਲਿਆਂ ਦਾ, ਕੋਈ ਇੰਨੀ ਮੇਰੀ ਗੱਲਬਾਤ ਵੀ ਨਹੀਂ। ਸ਼ੁਕਰਗੁਜ਼ਾਰ ਹਾਂ ਉਸ ਪਰਮਾਤਮਾ ਦਾ ਜਿਹਨੇ ਇੰਨਾ ਦਿੱਤਾ ਜਿੰਨੀ ਮੇਰੀ ਔਕਾਤ ਵੀ ਨਹੀਂ। ਬਿਲਕੁਲ, ਕਈ ਵਾਰੀ ਅਸੀਂ ਸੋਚਦੇ ਹਾਂ ਬਈ ਸਾਡੇ ਨਾਲ ਹੀ ਇਹ ਸਭ ਕੁਝ ਕਿਉਂ ਹੋ ਰਿਹਾ, ਅਤੇ ਅਸੀਂ ਉਹਨਾਂ ਚੀਜ਼ਾਂ ਨੂੰ ਅਣਗਹਿਲਾ ਕਰ ਦਿੰਦੇ ਹਾਂ ਜਿਹੜਾ ਕਿ ਪਰਮਾਤਮਾ ਨੇ ਸਾਡੇ ਉੱਤੇ ਬਖਸ਼ਿਸ਼ ਕੀਤੀ ਹੋਈ ਹੈ। ਔਰ ਸੁੱਖ ਵੇਲੇ ਸ਼ੁਕਰਾਨਾ, ਦੁੱਖ ਵੇਲੇ ਸਿਮਰਨ, ਹਰ ਵੇਲੇ ਅਰਦਾਸ, ਇਸ ਗੱਲ ਨੂੰ ਹਮੇਸ਼ਾ ਆਪਣੇ ਮਨ ਦੇ ਵਿੱਚ ਧਾਰ ਕੇ ਚੱਲੋ ਵੀ ਜਦੋਂ ਪਰਮਾਤਮਾ ਨੇ ਕਿਰਪਾ ਕੀਤੀ ਹੈ ਨਾ, ਉਦੋਂ ਸ਼ੁਕਰਾਨਾ ਜ਼ਰੂਰ ਕਰਨਾ। ਲਓ ਜੀ, ਫਿਲਹਾਲ ਪ੍ਰੋਗਰਾਮ 'ਚ ਵੇਲਾ ਇਸ ਗੀਤ ਦਾ।

0: ਤੁਸੀਂ ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਹੈਲੋ ਫਰਮਾਇਸ਼। ਲਓ ਜੀ ਸ਼ਿਰਕਤ ਕੀਤੀ ਹੈ ਪ੍ਰੋਗਰਾਮ ਦੇ ਵਿੱਚ ਸਾਡੇ ਅਗਲੇ ਕਾਲਰ ਦੋਸਤ ਨੇ, ਗੱਲ ਕਰਦੇ ਹਾਂ ਅਤੇ ਜਾਣਦੇ ਹਾਂ ਕੌਣ ਅਤੇ ਕਿੱਥੋਂ ਬੋਲ ਰਹੇ ਨੇ। ਹੈਲੋ
1: ਮੈਮ,
0: ਸਤਿ ਸ਼੍ਰੀ ਅਕਾਲ ਜੀ, ਜਾਣਨਾ ਚਾਹਾਂਗੇ ਕੌਣ ਅਤੇ ਕਿੱਥੋਂ ਬੋਲ ਰਹੇ ਨੇ।
1: ਵਿਸਾਰ ਸਿੰਘ ਗਿੱਲ ਜੀ, ਪਿੰਡ ਭੰਗਾਲਾ ਜੀ, ਜ਼ਿਲ੍ਹਾ ਫਾਜ਼ਿਲਕਾ, ਤਹਿਸੀਲ ਅਬੋਹਰ ਤੋਂ ਮੈਮ ਬੋਲ ਰਹੇ। ਮੈਮ
0: ਜੀ, ਜਗਤਾਰ ਜੀ, ਸਵਾਗਤ ਹੈ ਪ੍ਰੋਗਰਾਮ ਹੈਲੋ ਫਰਮਾਇਸ਼ ਵਿੱਚ।
1: ਬਹੁਤ ਬਹੁਤ ਸ਼ੁਕਰੀਆ ਮੈਮ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਮੈਮ
0: ਜੀ। ਸ਼ੁਕਰੀਆ ਜੀ। ਤੇ ਜਗਤਾਰ ਜੀ, ਕਾਲ ਮਿਲੀ ਹੈ ਮੈਨੂੰ, ਦੱਸ ਦਿਓ ਗੀਤ ਕਿਹੜਾ ਸੁਣਨਾ ਚਾਹੁੰਦੇ ਹੋ।
1: ਗੀਤ ਜੀ ਫਿਲਮ ਹੈਗੀ ਆਰਾਧਨਾ
0: ਜੀ,
1: ਤੇ ਗੀਤ ਹੈ ਜੀ ਕੋਰਾ ਕਾਗਜ਼ ਹੈ ਮਨ ਮੇਰਾ ਜੀ।
0: ਜੀ ਠੀਕ ਹੈ ਜੀ, ਫਿਰ ਫਰਮਾਇਸ਼ ਤੇ ਗੀਤ ਹਾਜ਼ਰ ਹੈ ਰੇਡੀਓ ਸੈੱਟ ਤੇ। ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ। ਕਹਿੰਦੇ ਠੋਕਰਾਂ ਹੀ ਨੇ ਜਿਹੜੀਆਂ ਬੰਦੇ ਨੂੰ ਤੁਰਨਾ ਸਿਖਾਉਂਦੀਆਂ ਨੇ, ਇਹ ਠੋਕਰਾਂ ਹੀ ਨੇ ਜੋ ਬੰਦੇ ਨੂੰ ਤੁਰਨਾ ਸਿਖਾਉਂਦੀਆਂ ਨੇ, ਇਹ ਮੁਸ਼ਕਲਾਂ ਹੀ ਨੇ ਜੋ ਬੰਦੇ ਨੂੰ ਕਾਬਲ ਬਣਾਉਂਦੀਆਂ ਨੇ, ਹੈ ਨਾ। ਕਿਉਂਕਿ ਜਦੋਂ ਜੀਵਨ 'ਚ ਠੋਕਰ ਨਾ ਲੱਗੇ ਤਾਂ ਬੰਦਾ ਅੱਗੇ ਵਧਣ ਵੱਲ ਸੋਚਦਾ ਹੀ ਨਹੀਂ।

ਉਹ ਰੁਕਣਾ ਸ਼ੁਰੂ ਹੋ ਜਾਂਦਾ ਹੈ ਔਰ ਪਾਣੀ ਵੀ ਖੜਾਉਂਦੇ ਬੂਝਦੇ ਨੇ। ਇਸ ਕਰਕੇ ਇਹ ਠੋਕਰਾਂ ਹੀ ਨੇ ਜੋ ਬੰਦੇ ਨੂੰ ਤੁਰਨਾ ਸਿਖਾਉਂਦੀਆਂ ਨੇ, ਇਹ ਮੁਸ਼ਕਲਾਂ ਹੀ ਨੇ ਜੋ ਬੰਦੇ ਨੂੰ ਕਾਬਲ ਬਣਾਉਂਦੀਆਂ ਨੇ, ਨਾ ਬੈਠ ਜਾਈ ਰਾਹਾਂ ਵਿੱਚ ਹਿੰਮਤ ਤੋਂ ਹਾਰ ਕੇ, ਇਹ ਕੋਸ਼ਿਸ਼ਾਂ ਹੀ ਆਖਰ ਮੰਜ਼ਿਲ 'ਤੇ ਪਹੁੰਚਾਉਂਦੀਆਂ ਨੇ।

ਮੀਡੀਅਮ ਵੇਵ 343.6 meter ਯਾਨੀ 873 ਕਿਲੋਹਰਟਜ਼ ਸੀ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜੀ ਹੈਲੋ ਫਰਮਾਇਸ਼। ਲਓ ਜੀ ਗੱਲ ਕਰਦੇ ਹਾਂ ਅਸੀਂ ਆਪਣੇ ਅਗਲੇ ਕਾਲਰ ਦੋਸਤ ਦੇ ਨਾਲ। ਹੈਲੋ ਹੈਲੋ ਜੀ, ਤੁਹਾਡੀ ਕਾਲ ਜਿਹੜੀ ਹੈ ਸਾਡੇ ਤੱਕ ਪਹੁੰਚ ਚੁੱਕੀ ਹੈ।

ਆਪਣੇ ਅਗਲੇ ਕਾਲਰ ਦੋਸਤ ਦੇ ਨਾਲ। ਹੈਲੋ ਹੈਲੋ ਜੀ, ਤੁਹਾਡੀ ਕਾਲ ਜਿਹੜੀ ਹੈ ਸਾਡੇ ਤੱਕ ਪਹੁੰਚ ਚੁੱਕੀ ਹੈ, ਜੁੜ ਗਏ ਹੋ ਤੁਸੀਂ। ਜਾਣਨਾ ਚਾਹਾਂਗੇ ਕੌਣ ਅਤੇ ਕਿੱਥੋਂ ਬੋਲ ਰਹੇ ਨੇ। ਹੈਲੋ, ਲੱਗਦਾ ਹੈ ਵੀ ਕੋਈ ਤਕਨੀਕੀ ਖਰਾਬੀ ਦੇ ਕਾਰਨ ਜਿਹੜੀ ਕਾਲ ਹੈ ਉਹ ਕੱਟ ਗਈ ਹੈ, ਅਤੇ ਕੋਈ ਗੱਲ ਨਹੀਂ। ਤੁਸੀਂ ਆਪਣੀ ਫਰਮਾਇਸ਼ ਦਾ ਗੀਤ ਸੁਣਨਾ ਚਾਹੁੰਦੇ ਹੋ ਤਾਂ ਫਿਰ 0181 23 42 173 ਡਾਇਲ ਕਰਕੇ ਸ਼ਿਰਕਤ ਕਰੋ ਪ੍ਰੋਗਰਾਮ ਦੇ ਵਿੱਚ, ਅਤੇ ਗੱਲਾਂ ਬਾਤਾਂ ਦਾ ਸਿਲਸਿਲਾ ਅਤੇ ਗੀਤਾਂ ਦਾ ਸਿਲਸਿਲਾ ਇੱਦਾਂ ਹੀ ਚੱਲਦਾ ਰਹੇਗਾ। ਕਹਿੰਦੇ ਦਿਲਾਂ ਦੇ ਹੌਲੇ ਹੁੰਦੇ ਨੇ, ਕੁਝ ਲੋਕ ਕਿੰਨੇ ਭੋਲੇ ਹੁੰਦੇ ਨੇ। ਦੁਨੀਆਂ ਤੋਂ ਬੇਖਬਰ ਜਿਹੇ ਸਬਰਾਂ ਨੇ ਮਦੋਲੇ ਹੁੰਦੇ ਨੇ, ਕੁਝ ਲੋਕ ਕਿੰਨੇ ਭੋਲੇ ਹੁੰਦੇ ਨੇ। ਪੁੱਠੀਆਂ ਤਾਲਾਂ ਨਹੀਂ ਜਾਣਦੇ, ਸ਼ਤਰੰਜ ਦੀਆਂ ਚਾਲਾਂ ਨਹੀਂ ਜਾਣਦੇ। ਨਿੱਕੀ ਖੁਸ਼ੀ 'ਚ ਖੁਸ਼ ਹੋ ਜਾਂਦੇ, ਪਰ ਲੁੱਡੀਆਂ ਧਮਾਲਾਂ ਨਹੀਂ ਜਾਣਦੇ। ਅੱਖਾਂ ਵਿੱਚ ਇੱਕ ਚਮਕ ਹੁੰਦੀ ਏ, ਜਿਵੇਂ ਤਾਰੇ ਧੌਲੇ ਹੁੰਦੇ ਨੇ, ਕੁਝ ਲੋਕ ਕਿੰਨੇ ਭੋਲੇ ਹੁੰਦੇ ਨੇ। ਐਵੇਂ ਆਸ ਜਿਹੀ ਧਰ ਲੈਂਦੇ ਨੇ, ਆਪਣੇ ਆਪ ਨੂੰ ਖਾਸ ਜਿਹਾ ਕਰ ਲੈਂਦੇ ਨੇ। ਧੋਖਿਆਂ ਹੱਥੋਂ ਟੁੱਟ ਕੇ ਟਹਿ ਕੇ ਮੁੜ ਵਿਸ਼ਵਾਸ ਜਿਹਾ ਕਰ ਲੈਂਦੇ ਨੇ। ਅੱਖੀਂ ਸਭ ਕੁਝ ਸਾਫ਼ ਦਿਸੇਂਦਾ, ਪਰ ਦਿਲ ਦੀ ਨਜ਼ਰ ਦੇ ਝੋਲੇ ਹੁੰਦੇ ਨੇ, ਕੁਝ ਲੋਕ ਕਿੰਨੇ ਭੋਲੇ ਹੁੰਦੇ ਨੇ। ਅਤੇ ਕੁਝ ਲੋਕ ਕਿੰਨੇ ਭੋਲੇ ਹੁੰਦੇ ਨੇ।

0: ਲੋ ਜੀ ਪ੍ਰੋਗਰਾਮ ਦੇ ਵਿੱਚ ਜੁੜੇ ਨੇ ਅਗਲੇ ਕਾਲਰ ਦੋਸਤ, ਗੱਲ ਕਰਦੇ ਹਾਂ। ਹੈਲੋ
1: ਹੈਲੋ ਮੈਡਮ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਜਾਣਨਾ ਚਾਹਾਂਗੇ ਕੌਣ ਤੇ ਕਿੱਥੋਂ ਬੋਲ ਰਹੇ ਨੇ?
1: ਅਵਤਾਰ ਜੀ ਬੋਲ ਰਹੇ ਹਾਂ ਜੀ, ਪਿੰਡ ਕੌਡੀ, ਜ਼ਿਲ੍ਹਾ ਪਟਿਆਲਾ ਤੋਂ।
0: ਜੀ ਅਵਤਾਰ ਜੀ, ਸਵਾਗਤ ਹੈ ਪ੍ਰੋਗਰਾਮ ਹੈਲੋ ਫਰਮਾਇਸ਼ ਵਿੱਚ।
1: ਧੰਨਵਾਦ ਜੀ, ਧੰਨਵਾਦ
0: ਜੀ। ਤੇ ਅਵਤਾਰ ਜੀ, ਕਾਲ ਮਿਲੀ ਹੈ ਤੁਹਾਡੀ ਅੱਜ?
1: ਹਾਂਜੀ ਹਾਂਜੀ, ਪਹਿਲੀ ਵਾਰੀ ਕਾਲ ਲੱਗੀ ਹੈ ਜੀ।
0: ਲਓ ਜੀ, ਫਿਰ ਤੇ ਅੱਜ ਦਾ ਦਿਨ ਤੁਹਾਡੇ ਲਈ ਲੱਕੀ ਡੇ ਹੋ ਗਿਆ ਵੀ ਤੁਹਾਡੀ ਕਾਲ ਲੱਗੀ ਹੈ।
1: ਹਾਂਜੀ ਹਾਂਜੀ, ਬਹੁਤ ਖੁਸ਼ੀ ਹੋ ਰਹੀ ਹੈ ਜੀ। ਜੀ ਜੀ, ਤੁਹਾਡੇ ਸੁਣਦੇ ਰਹਾਂ ਜੀ, ਬਹੁਤ ਵਧੀਆ ਪ੍ਰੋਗਰਾਮ ਚੱਲ ਰਹੇ ਆ ਆਕਾਸ਼ਵਾਣੀ ਜਲੰਧਰ ਦੇ।
0: ਜੀ ਸ਼ੁਕਰੀਆ ਜੀ, ਸ਼ੁਕਰੀਆ। ਇਦਾਂ ਹੀ ਬਸ ਆਕਾਸ਼ਵਾਣੀ ਤੇ ਆਪਣਾ ਪਿਆਰ ਆਸ਼ੀਰਵਾਦ ਬਣਾਈ ਰੱਖਣਾ ਤੁਸੀਂ ਸਾਰਿਆਂ ਨੇ।
1: ਹਾਂ ਸੁਣਦੇ ਰਹਾਂ ਜੀ, ਸੁਣਦੇ ਰਹਾਂ।
0: ਜੀ ਜੀ ਜੀ, ਤੇ ਮੈਨੂੰ ਦੱਸ ਦਿਓ ਬਈ ਕਾਲ ਲੱਗੀ ਹੈ, ਗੀਤ ਕਿਹੜਾ ਸੁਣਨਾ ਚਾਹੁੰਦੇ ਹੋ?
1: ਗੀਤ ਮਰਦ ਫਿਲਮ ਚ ਸੁਣਾ ਦਿਓ ਮੈਡਮ ਜੀ।
0: ਠੀਕ ਹੈ ਜੀ, ਗੀਤ ਹਾਜ਼ਰ ਹੈ ਜੀ। ਰੇਡੀਓ ਸੈਟ ਤੇ ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ ਜੀ,
0: ਧੰਨਵਾਦ ਜੀ। ਬਈ 0181-23-42-173 ਮਿਲਾ ਕੇ ਤੁਸੀਂ ਵੀ ਸ਼ਿਰਕਤ ਕਰ ਸਕਦੇ ਹੋ ਪ੍ਰੋਗਰਾਮ ਦੇ ਵਿੱਚ ਅਤੇ ਸੁਣ ਸਕਦੇ ਹੋ ਆਪਣੇ ਪਸੰਦੀਦਾ ਗੀਤ ਨੂੰ। ਕਹਿੰਦੇ ਘਰ ਤੋਂ ਦਰਵਾਜ਼ਾ ਛੋਟਾ, ਦਰਵਾਜ਼ੇ ਤੋਂ ਤਾਲਾ ਛੋਟਾ ਅਤੇ ਤਾਲੇ ਤੋਂ ਛੋਟੀ ਹੈ ਚਾਬੀ, ਪਰ ਇਸ ਛੋਟੀ ਜਿਹੀ ਚਾਬੀ ਦੇ ਨਾਲ ਪੂਰਾ ਘਰ ਖੁੱਲ੍ਹ ਜਾਂਦਾ ਹੈ। ਇਸੇ ਤਰ੍ਹਾਂ ਹੀ ਕਹਿੰਦੇ ਛੋਟੇ ਛੋਟੇ ਵਿਚਾਰ ਹੀ ਨੇ ਜਿਹੜੇ ਵੱਡੇ ਵੱਡੇ ਬਦਲਾਵ ਜਿਹੜੇ ਹੈ ਉਹ ਲੈ ਕੇ ਆਉਂਦੇ ਨੇ। ਅਤੇ ਬਸ ਤੁਸੀਂ ਕੋਸ਼ਿਸ਼ ਕਰਦੇ ਰਹਿਣਾ, ਮਿਹਨਤ ਕਰਦੇ ਰਹਿਣਾ ਔਰ ਮਿਹਨਤਾਂ ਦਾ ਫਲ ਆਪਣੇ ਆਪ ਪਰਮਾਤਮਾ ਨੇ ਦੇ ਦੇਣਾ।

0: ਤੁਸੀਂ ਇੰਜੋਏ ਕਰੋ ਜੀ ਪ੍ਰੋਗਰਾਮ ਹੈਲੋ ਫਰਮਾਇਸ਼ ਲਓ ਜੀ ਗੱਲ ਕਰਦੇ ਹਾਂ ਅਗਲੇ ਕਾਲਰ ਦੋਸਤ ਦੇ ਨਾਲ ਹੈਲੋ
1: ਹੈਲੋ ਸਤਿ ਸ਼੍ਰੀ ਅਕਾਲ ਮੈਡਮ ਜੀ
0: ਸਤਿ ਸ਼੍ਰੀ ਅਕਾਲ ਜੀ ਜਾਣਨਾ ਚਾਹਾਂਗੇ ਕੌਣ ਅਤੇ ਕਿੱਥੋਂ ਬੋਲ ਰਹੇ ਨੇ
1: ਮੈਡਮ ਜੀ ਮੈਂ ਰਾਜੂ ਬੋਲਦਾ ਜੀ ਚੰਡੀਗੜ੍ਹ ਤੋਂ
0: ਜੀ ਰਾਜੂ ਜੀ ਸਵਾਗਤ ਹੈ ਪ੍ਰੋਗਰਾਮ ਹੈਲੋ ਫਰਮਾਇਸ਼ ਵਿੱਚ
1: ਧੰਨਵਾਦ ਮੈਡਮ ਜੀ ਤੁਹਾਡਾ ਵੀ
0: ਜੀ ਅਤੇ ਰਾਜੂ ਜੀ ਮੈਨੂੰ ਦੱਸ ਦਿਓ ਵੀ ਕਾਲ ਮਿਲੀ ਹੈ ਗੀਤ ਕਿਹੜਾ ਸੁਣਨਾ ਚਾਹੁੰਦੇ ਹੋ
1: ਮੈਡਮ ਜੀ ਆਖਰੀ ਰਾਸਤਾ ਫਿਲਮ ਦਾ ਗੀਤ ਸੁਣਨਾ ਜੀ
0: ਜੀ ਕਿਹੜਾ ਗੀਤ ਸੁਣਨਾ ਆਖਰੀ ਰਾਸਤਾ ਤੋਂ
1: ਗੋਰੀ ਕਾ ਸਾਜਨ ਸਾਜਨ ਕੀ ਗੋਰੀ ਇਹ ਗਾਣੇ ਦੇ ਬੋਲਨੇ
0: ਠੀਕ ਹੈ ਜੀ ਗੀਤ ਹਾਜ਼ਰ ਹੈ ਰੇਡੀਓ ਸੈੱਟ ਤੇ ਇਦਾਂ ਹੀ ਸਾਡੇ ਨਾਲ ਜੁੜੇ ਰਹਿਣਾ ਤੇ ਆਕਾਸ਼ਵਾਣੀ ਨੂੰ ਪਿਆਰ ਕਰਦੇ ਰਹਿਣਾ ਜੀ ਜੀ 081 ਤੇ 42 173 ਡਾਇਲ ਕਰਕੇ ਤੁਸੀਂ ਵੀ ਸ਼ਿਰਕਤ ਕਰ ਸਕਦੇ ਹੋ ਜੀ ਪ੍ਰੋਗਰਾਮ ਦੇ ਵਿੱਚ ਤੇ ਸੁਣ ਸਕਦੇ ਹੋ ਆਪਣੇ ਪਸੰਦੀਦਾ ਗੀਤ ਨੂੰ ਕਹਿੰਦੇ ਹੱਸਣ ਨਾਲ ਕੁਝ ਨਹੀਂ ਜਾਂਦਾ ਇਸ ਲਈ ਥੋੜ੍ਹਾ ਥੋੜ੍ਹਾ ਹੱਸ ਲਿਆ ਕਰੋ ਹੱਸਣ ਨਾਲ ਕੁਝ ਨਹੀਂ ਜਾਂਦਾ ਇਸ ਲਈ ਥੋੜ੍ਹਾ ਥੋੜ੍ਹਾ ਹੱਸ ਲਿਆ ਕਰੋ ਹਰ ਗੱਲ ਦਿਲ ਵਿੱਚ ਨਾ ਰੱਖੋ ਦੁੱਖ ਕਦੇ ਕਦੇ ਦੱਸ ਦਿਆ ਕਰੋ ਦੋਸਤ ਦੋਸਤ ਵਿੱਚ ਬੜਾ ਫਰਕ ਹੁੰਦਾ ਹੈ ਜੋ ਚੰਗਾ ਲੱਗੇ ਉਸਨੂੰ ਦਿਲ ਵਿੱਚ ਰੱਖ ਲਿਆ ਕਰੋ ਹਰ ਗੱਲ ਮੂੰਹੋਂ ਬੋਲ ਕੇ ਕਰਨੀ ਜ਼ਰੂਰੀ ਨਹੀਂ ਹੁੰਦੀ ਬਿਨਾਂ ਬੋਲੇ ਵੀ ਕੁਝ ਗੱਲਾਂ ਕਰ ਲਿਆ ਕਰੋ ਔਰ ਯਕੀਨ ਮੰਨਿਓ ਵੀ ਜਿਹੜਾ ਤੁਹਾਡਾ ਸੱਚਾ ਦੋਸਤ ਹੈ ਨਾ ਉਹ ਬਿਨ ਬੋਲੇ ਵੀ ਤੁਹਾਡੀ ਸਾਰੀ ਗੱਲ ਸਮਝ ਜਾਏਗਾ

0: ਲਓ ਜੀ, ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਅਗਲੇ ਕਾਲਰ ਦੋਸਤ ਨੇ। ਗੱਲ ਕਰਦੇ ਹਾਂ ਤੇ ਜਾਣਦੇ ਹਾਂ ਕੌਣ ਤੇ ਕਿੱਥੋਂ ਬੋਲ ਰਹੇ ਨੇ। ਹੈਲੋ,
1: ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਬਹੁਤ ਹੀ ਪਿਆਰ ਦੇ ਨਾਲ ਤੁਸੀਂ ਸਾਨੂੰ ਸਤਿ ਸ਼੍ਰੀ ਅਕਾਲ ਬੁਲਾਈਏ, ਸਵਾਗਤ ਕਰਦੇ ਹਾਂ ਤੁਹਾਡਾ ਪ੍ਰੋਗਰਾਮ ਹੈਲੋ ਫਰਮਾਇਸ਼ ਵਿੱਚ।
1: ਬਹੁਤ ਬਹੁਤ ਧੰਨਵਾਦ। ਸੋਮਦੱਤ ਬੋਲਦਾ ਜੀ, ਮੈਂ ਇਸ ਗੇਟ ਨਾਭੇ ਤੋਂ ਜੀ।
0: ਜੀ ਸੋਮਦੱਤ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
1: ਬਹੁਤ ਬਹੁਤ ਧੰਨਵਾਦ ਭੈਣ ਜੀ।
0: ਜੀ, ਤੇ ਸੋਮਦੱਤ ਜੀ, ਮੈਨੂੰ ਦੱਸ ਦਿਓ ਵੀ ਕਾਲ ਲੱਗੀ ਹੈ ਤੁਹਾਡੀ, ਤੇ ਫਿਰ ਗੀਤ ਕਿਹੜਾ ਸੁਣਾ ਦਈਏ।
1: ਗੀਤ ਸੁਣਾਂਗੇ 10 ਲੱਖ ਮੂਵੀ ਦਾ ਗੀਤ ਹੈ, 1966 ਵਿੱਚ ਆਈ ਸੀ, ਗਰੀਬੋ ਕੀ ਸੁਣੋ ਵੋ ਤੁਮਾਰੀ ਸੁਨੇਗਾ।
0: ਠੀਕ ਹੈ ਜੀ, ਗੀਤ ਤੁਹਾਨੂੰ ਸੁਣਾਉਂਦੇ ਹਾਂ।
1: ਬਹੁਤ ਧੰਨਵਾਦ
0: ਜੀ। ਤੇ ਤੁਸੀਂ ਵੀ ਚਾਹੁੰਦੇ ਹੋ ਸਾਰੇ ਜਾਣੇ ਆਪਣੀ ਪਸੰਦ ਦਾ ਗੀਤ ਸੁਣਨਾ, ਤਾਂ ਫਿਰ 0181 23 41 173 ਨੂੰ ਡਾਇਲ ਕਰਕੇ ਸ਼ਿਰਕਤ ਕਰੋ ਜੀ ਪ੍ਰੋਗਰਾਮ ਦੇ ਵਿੱਚ, ਔਰ ਇੰਜੋਏ ਕਰੋ ਆਪਣੇ ਪਸੰਦੀਦਾ ਗੀਤ ਨੂੰ।

0: ਲਓ ਜੀ ਅਸੀਂ ਸੁਣਦੇ ਹਾਂ ਅਸੀਂ ਆਪਣੇ ਅਗਲੇ ਕਾਲਰ ਦੋਸਤ ਦੀ ਫਰਮਾਇਸ਼ ਨੂੰ। ਹੈਲੋ
1: ਹਿੰਮਤ ਕਦੇ ਨਾ ਹਾਰੋ,
0: ਜੀ
1: ਰੱਬ ਨੂੰ ਨਾ ਵਿਸਾਰੋ,
0: ਜੀ
1: ਹੱਸਦੇ ਮੁਸਕਰਾਉਂਦੇ ਹੋਏ ਜ਼ਿੰਦਗੀ ਗੁਜ਼ਾਰੋ।
0: ਵਾਹ ਜੀ ਵਾਹ
1: ਦੁੱਖਾਂ ਤੇ ਮੁਸੀਬਤਾਂ ਦਾ ਜ਼ਿਕਰ ਕਰਨਾ ਹੈ ਖਾਤਮਾ,
0: ਜੀ
1: ਤਾਂ ਹਮੇਸ਼ਾ ਕਹਿੰਦੇ ਰਹੋ ਤੇਰਾ
0: ਤੇਰਾ
1: ਸ਼ੁਕਰ
0: ਸ਼ੁਕਰ ਹੈ
1: ਖਾਤਮਾ।
0: ਪਰਮਾਤਮਾ। ਵਾਹ ਜੀ ਵਾਹ,
1: ਤੁਹਾਨੂੰ
0: ਬੜੇ ਹੀ
1: ਤੇ ਤਮਾਮ ਸੁਣਨ ਵਾਲਿਆਂ ਨੂੰ,
0: ਜੀ
1: ਅਮਨਦੀਪ ਸਿੰਘ ਪਿੰਡ ਹਠੋਰ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਦੀ ਪਿਆਰ ਤੇ ਸਤਿਕਾਰ ਕਰੀ, ਸਤਿ ਸ੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਅਮਨਦੀਪ ਜੀ, ਬਹੁਤ ਹੀ ਖੂਬਸੂਰਤ ਸ਼ਬਦਾਂ ਦੇ ਨਾਲ ਤੁਸੀਂ ਸ਼ਿਰਕਤ ਕੀਤੀ ਹੈ ਪ੍ਰੋਗਰਾਮ ਦੇ ਵਿੱਚ, ਅਤੇ
1: ਬਿਲਕੁਲ
0: ਜੀ ਮਜ਼ਾ ਆ ਗਿਆ। ਅਤੇ ਅਮਨ ਜੀ,
1: ਜੀ
0: ਮੈਨੂੰ ਗੀਤ ਵੀ ਦੱਸ ਦਿਓ, ਕਿਉਂਕਿ ਕੜੀ ਦੀ ਸੂਈਆਂ ਜਿਹੜੀਆਂ ਨੇ ਨਾ ਉਹ ਬਹੁਤ ਹੀ ਤੇਜ਼ ਚੱਲ ਰਹੀਆਂ।
1: ਗੀਤ ਮੈਡਮ ਦਿਲ ਤੋਂ ਪਾਗਲ ਹੈ ਮੂਵੀ ਚੋਂ ਉਦਿਤ ਨਾਰਾਇਣ ਜੀ ਦਾ ਗਾਇਆ ਹੋਇਆ, ਤੇ ਗੀਤ ਦੇ ਬੋਲ ਨੇ ਅਰੇ ਦੇ ਕਿਆ ਹੁਆ,
0: ਜੀ
1: ਤੇ ਸਾਨੂੰ ਤੁਸੀਂ ਵੀ ਬਹੁਤ ਸੋਹਣੀਆਂ ਬਹੁਤ ਸੋਹਣੇ ਵਿਚਾਰ ਸੁਣਾਏ
0: ਜੀ
1: ਹੈਲੋ ਫਰਮਾਇਸ਼ ਦੇ ਵਿੱਚ, ਸਾਨੂੰ ਵੀ ਸੁਣ ਕੇ ਬਹੁਤ ਵਧੀਆ ਲੱਗਿਆ।
0: ਸ਼ੁਕਰੀਆ ਜੀ, ਸ਼ੁਕਰੀਆ ਅਮਨ ਜੀ। ਅਤੇ ਗੀਤ ਵੀ
1: ਜੀ
0: ਹਾਜ਼ਰ ਹੈ ਰੇਡੀਓ ਸੈੱਟ 'ਤੇ, ਫੋਨ ਇੱਦਾਂ ਹੀ ਕਰਦੇ ਰਹਿਣਾ ਅਤੇ ਜੁੜੇ ਰਹਿਣਾ ਸਾਡੇ ਨਾਲ।
1: ਜੀ ਮੈਡਮ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ,
0: ਸ਼ੁਕਰੀਆ
1: ਧੰਨਵਾਦ।
0: ਜੀ।

ਪਾਣੀ ਵਰਗੀ ਜ਼ਿੰਦਗੀ ਰੱਖਣਾ ਅਤੇ ਪਾਣੀ ਵਰਗਾ ਸੁਭਾਅ, ਪਾਣੀ ਵਰਗੀ ਜ਼ਿੰਦਗੀ ਰੱਖਣਾ ਅਤੇ ਪਾਣੀ ਵਰਗਾ ਸੁਭਾਅ, ਡਿੱਗ ਪਏ ਅਤੇ ਝਰਨਾ ਬਣਨਾ, ਤੁਰ ਪਏ ਤਾਂ ਦਰਿਆ। ਇਸੇ ਗੀਤ ਦੇ ਨਾਲ ਮੈਨੂੰ ਆਪਣੀ ਹੋਸਟ ਦੇ ਦੋਸਤ ਗਿਨੀਸ਼ਾ ਨੂੰ ਦਿਓ ਜੀ ਪ੍ਰੋਗਰਾਮ ਹੈਲੋ ਫਰਮਾਇਸ਼ ਖਤਮ ਕਰਨ ਦੀ ਇਜਾਜ਼ਤ, ਪਰ ਭੁੱਲਣਾ ਨਹੀਂ ਜੀ ਕਿ ਜ਼ਿੰਦਗੀ ਜ਼ਿੰਦਾ ਦਿਲੀ ਦਾ ਨਾਮ ਹੈ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੈਲੋ ਫਰਮਾਇਸ਼, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ 'ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। 11 ਵਜ ਰਹੇ ਨੇ, ਆਓ ਸੁਣਦੇ ਹਾਂ ਹਿੰਦੀ ਦੇ ਵਿੱਚ ਸਮਾਚਾਰ।

नमस्कार जी, एक बार फिर तुहाड़ा सारिआं दा स्वागत करदा है तुहाड़ा अपना रेडियो बेली गौरव। प्रोग्राम शुरू करन जा रहे हैं, धमक जलंधर पैंदी है। वो प्रोग्राम है जिहदे विच तुहाडे मन पसंदीदा गीत चलाए जांदे ने तुहाडीआं ही फरमाइशां ते, और वह फरमाइशां जिहड़ीआं तुसीं सानूं वट्सएप दे राहीं कीतीआं ने, जिहड़े भी उत्तिआं ने 10 बजे तो लैके 10:30 बजे तक ਸਾਨੂੰ ਵਟਸਐਪ ਕੀਤੇ ਨੇ। ਸਾਡੇ ਨੰਬਰ 9465536077 'ਤੇ ਉਹਨਾਂ ਦੀਆਂ ਫਰਮਾਇਸ਼ਾਂ ਅੱਜ ਲਈਆਂ ਜਾਣਗੀਆਂ। ਔਰ ਜੇ ਤੁਸੀਂ ਅੱਜ ਫਰਮਾਇਸ਼ ਨਹੀਂ ਕਰ ਸਕੇ ਤਾਂ ਕੋਈ ਗੱਲ ਨਹੀਂ, ਨੰਬਰ ਨੋਟ ਕਰ ਲਓ 9465536077। ਰੋਜ਼ ਸਵੇਰੇ 10 ਵਜੇ ਤੋਂ 10:30 ਵਜੇ ਤੱਕ ਤੁਸੀਂ ਮੈਸੇਜ ਕਰਨੇ ਆ ਇਹਦੇ 'ਤੇ, ਔਰ ਤੁਹਾਡਾ ਨੰਬਰ ਜਿਹੜਾ ਨਾ ਜ਼ਰੂਰ ਲੱਗੇਗਾ, ਤੁਹਾਡਾ ਗਾਣਾ ਵੀ ਜ਼ਰੂਰ ਚੱਲੇਗਾ। ਫਿਲਹਾਲ ਲਓ ਜੀ, ਰੱਬ ਦਾ ਨਾਮ ਲੈ ਕੇ ਕਰਦੇ ਹਾਂ ਸ਼ੁਰੂਆਤ। ਔਰ ਪਹਿਲੇ ਜਿਹੜੇ ਅੱਜ ਸਾਡੇ ਦੋਸਤ ਸਾਡੇ ਨਾਲ ਜੁੜੇ ਨੇ, ਜਿਨ੍ਹਾਂ ਸਾਨੂੰ ਮੈਸੇਜ ਕੀਤਾ ਨਾ, ਉਹ ਹੈ ਪਿੰਡ ਸ਼ਾਹਪੁਰ ਮਹਿਤਪੁਰ ਤੋਂ ਵਿਜੇਪਾਲ ਸਿੰਘ, ਅਜੇਪਾਲ ਸਿੰਘ, ਅਨਹਦ, ਲਵਪ੍ਰੀਤ, ਪਰਵਿੰਦਰ ਅਤੇ ਉਹਨਾਂ ਦੇ ਬਹੁਤ ਸਾਰੇ ਸਾਥੀ। ਔਰ ਸਰੋਤਿਓ, ਜਦੋਂ ਵੀ ਤੁਸੀਂ ਮੈਸੇਜ ਕਰਦੇ ਹੋ ਨਾ, ਤਾਂ ਮੈਸੇਜ ਆਪਣਾ ਨਾਮ ਜਿਹੜਾ ਨਾ ਉਹ ਪ੍ਰੋਪਰ ਸਪੇਸ ਦੇ ਵਿੱਚ ਲਿਖਣਾ ਹੈ, ਆਪਣਾ ਨਾਮ, ਫਿਰ ਆਪਣੀ ਕਾਸਟ, ਔਰ ਬਾਅਦ 'ਚ ਜਿਹੜਾ ਗੀਤ ਸੁਣਨਾ ਹੈ। ਤੁਸੀਂ ਜਦੋਂ ਇਕੱਠੇ ਕਰ ਦਿੰਦੇ ਹੋ ਨਾ, ਉਹ ਜਿਹੜਾ ਘਮਾਸਾਨ ਚੌਧਰ ਜਿਹਾ ਪੈ ਜਾਂਦਾ, ਫਿਰ ਸਾਨੂੰ ਨਾਮ ਨਹੀਂ ਪਤਾ ਲੱਗਦਾ ਕਿ ਨਾਮ ਕਿਹੜਾ ਹੈ ਔਰ ਕਾਸਟ ਤੁਹਾਡੀ ਕੀ ਬੋਲੀਏ, ਫਿਰ ਉਹ ਸਾਰੇ ਨਾਮ ਉਹ ਕੋਲੂ ਭੋਲੂ ਤੋਲੂ ਇਕੱਠੇ ਮੁੱਲ ਜਾਂਦੇ ਨੇ। ਤੋ ਮੋਤਲਾ ਮਹਾਰਾਸ਼ਟਰ ਤੋਂ ਵਿਜੇ ਸੁਰਕਰ, ਰਤਨਮਾਲਾ, ਆਰਤੀ ਕੁਮਾਰੀ, ਬਿਲਕੁਲ ਸਹੀ ਲਿਖਿਆ ਜੀ ਇਹਨਾਂ ਨੇ, ਐਂ ਜਗ੍ਹਾ ਛੱਡ ਕੇ ਮੋਤੀ ਪਰੋਤੇ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਬਲਵਿੰਦਰ ਸਰਾ, ਗੁਰਦਾਸ, ਰਮਨਦੀਪ, ਮਨਿੰਦਰ ਸਰਾ, ਪਿੰਡ ਮੋਰਜਰ ਸਿੱਖਾਂ ਤੋਂ, ਹਨੂੰਮਾਨਗੜ੍ਹ ਤੋਂ, ਰਾਜਸਥਾਨ ਤੋਂ ਸਾਡੇ ਨਾਲ ਹੀ ਜੁੜ ਗਏ ਨੇ। ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਕਰਨ ਦੇ ਲਈ। ਪਿੰਡ ਤੇ ਡਾਕਖਾਨਾ ਲੋਹਗੜ੍ਹ ਠਾਕਰਾ, ਜ਼ਿਲ੍ਹਾ ਫਿਰੋਜ਼ਪੁਰ ਹੈ। ਔਰ ਸਵਰਨ ਸਿੰਘ ਗਿੱਲ, ਦਿਲਜੀਤ, ਗੁਰਨੂਰ, ਡਾਕਟਰ ਰਾਮ ਕੁਮਾਰ, ਨਾਰੰਗ, ਬਲਦੇਵ ਸਿੰਘ ਅਤੇ ਇਹਨਾਂ ਦੇ ਨਾਲ ਇਹਨਾਂ ਦੇ ਬਹੁਤ ਸਾਰੇ ਸਾਥੀ ਹੋਰ ਜੁੜ ਗਏ ਨੇ। ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਕਰਨ ਦੇ ਲਈ। ਸਿਧਾਰਥ ਨਗਰ, ਦਿਆਪੁਰ, ਭਾਬਲੀ ਤੋਂ ਗਯਾਜਨ ਯੇਲੇ, ਨਵਦੀਪ ਯੇਲੇ, ਵਿਸ਼ਵਦੀਪ ਯੇਲੇ, ਅਸ਼ੋਕ ਯੇਲੇ ਅਤੇ ਸਾਰਾ ਦਾ ਸਾਰਾ ਯੇਲੇ ਪਰਿਵਾਰ, ਇਹਨਾਂ ਨੂੰ ਵੀ ਬਹੁਤ ਬਹੁਤ ਵਧਾਈਆਂ। ਇਹਨਾਂ ਦਾ ਮੈਸੇਜ ਵੀ ਜੁੜ ਗਿਆ ਔਰ ਇਹਨਾਂ ਨੂੰ ਸ਼ੁਕਰੀਆ, ਤਾਂ ਕਿ ਇਹ ਮੈਸੇਜ ਇਸੇ ਤਰ੍ਹਾਂ ਅੱਗੇ ਵੀ ਕਰਦੇ ਰਹਿ। ਪਿੰਡ ਇਸਲਾਮਵਾਲਾ ਫਾਜ਼ਿਲਕਾ ਤੋਂ ਸਾਡੇ ਨਾਲ ਜੁੜ ਗਏ ਨੇ ਸੋਹਣਾ ਰਾਠੀ, ਓਮ ਪ੍ਰਕਾਸ਼, ਸ਼ਗੁਨ, ਲਵਕੁਸ਼, ਛਤਰਪਾਲ, ਰਜਿੰਦਰ, ਬੱਬੂ, ਕਾਕਾ। ਔਰ ਪਿੰਡ ਕਮਾਲਵਾਲਾ ਤੋਂ ਗੁਰਮੈਲ ਸਿੰਘ ਵਿਰਕ ਕਹਿੰਦੇ ਨੇ, ਆਲ ਐਫ ਐਮ ਟੀਮ ਦਾ ਸੋਹਣੇ ਸੋਹਣੇ ਪ੍ਰੋਗਰਾਮ ਪੇਸ਼ ਕਰਨ ਲਈ ਧੰਨਵਾਦ ਜੀ। ਸ਼ੁਕਰੀਆ ਤੁਹਾਡਾ ਸਾਰਿਆਂ ਦਾ ਵੀ। ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ, ਸਾਨੂੰ ਮੈਸੇਜ ਕਰਦੇ ਰਹੋ, ਤਾਂ ਕਿ ਤੁਹਾਡੇ ਨਾਲ ਜਿਹੜੀ ਪਿਆਰ ਦੀ ਸਾਡੀ ਪੀਂਘ ਹੈ ਨਾ, ਉਹ ਇਸੇ ਤਰ੍ਹਾਂ ਚੱਲਦੀ ਰਹੇ। ਔਰ ਹੁਣ ਵਾਰੀ ਆ ਗਈ ਹੈ ਕਿ ਤੁਹਾਨੂੰ ਗੀਤ ਸੁਣਾ ਦਈਏ। ਅੱਜ ਦਾ ਪਹਿਲਾ ਗੀਤ, ਪਹਿਲਾ ਮਤਲਬ ਮੇਰੇ ਇਸ ਪ੍ਰੋਗਰਾਮ ਦਾ, ਤੁਹਾਡੇ ਇਸ ਪ੍ਰੋਗਰਾਮ ਦਾ, ਧਮਕ ਜਲੰਧਰ ਪੈਂਦੀ ਦਾ ਪਹਿਲਾ ਜਿਹੜਾ ਗੀਤ, ਪਹਿਲਾ ਗੀਤ ਆਪਾਂ ਹਾਕ ਮਾਰ ਰਹੇ ਹਾਂ ਸਤਿੰਦਰ ਸਰਤਾਜ ਹੋਰਾਂ ਨੂੰ। ਜੀ ਹਾਂ, ਸਤਿੰਦਰ ਸਰਤਾਜ ਦੀ ਸੁਰੀਲੀ ਆਵਾਜ਼ 'ਤੇ ਆ ਜਾਓ ਜੀ। ਸਤਿੰਦਰ ਜੀ, ਤੁਸੀਂ ਲੰਘ ਆਓ ਔਰ

ਜੀ ਬਿਲਕੁਲ, ਜੇ ਸੱਜਣ ਰਾਜ਼ੀ ਹੋ ਜਾਵੇ ਨਾ ਰੌਲਾ ਨਹੀਂ ਪਾਈਦਾ, ਲੇਕਿਨ ਤੁਸੀਂ ਰੌਲਾ ਪਾ ਸਕਦੇ ਹੋ ਕਿ ਤੁਹਾਡਾ ਮੈਸੇਜ ਜਿਹੜਾ ਪੜਿਆ ਗਿਆ ਜਿਹਾ। ਅਗਲਾ ਮੈਸੇਜ ਕੀਤਾ ਹੈ ਸਾਨੂੰ ਤੇਲੰਗਾਨਾ ਭੋਂਗਰੀ ਤੋਂ ਕਰਨ ਵਾਲੇ ਨੇ ਮੁਹੰਮਦ ਬੁਰਹਾਨੁਦੀਨ ਫਜ਼ਾਨ ਲਲਾ ਫਰਹਾਨ ਸਮੀਰਾ ਆਜ਼ਮਿਨ ਗੁੜੀਆ। ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਕਰਨ ਦੇ ਲਈ, ਔਰ ਜਦੋਂ ਵੀ ਸਾਨੂੰ ਖਾਸ ਕਰਕੇ ਪੰਜਾਬ ਤੋਂ ਬਾਹਰੋਂ ਮੈਸੇਜ ਆਉਂਦੇ ਨਾ, ਬਹੁਤ ਚੰਗਾ ਲੱਗਦਾ ਕਿ ਪੰਜਾਬੀ ਮਾਂ ਬੋਲੀ ਉੱਥੇ ਵੀ ਸੁਣੀ ਜਾ ਰਹੀ ਹੈ ਔਰ ਬਹੁਤ ਪਿਆਰ ਦਿੱਤਾ ਜਾ ਰਿਹਾ। ਬਹੁਤ ਬਹੁਤ ਸ਼ੁਕਰੀਆ ਇਹਦੇ ਲਈ। ਔਰ ਇਹਦਾ ਮਤਲਬ ਇਹ ਨਹੀਂ ਹੈ ਕਿ ਪੰਜਾਬ ਵਾਲੇ ਪਿੱਛੇ ਨੇ, ਨਾ ਜੀ, ਨਾ, ਪੰਜਾਬ ਵਾਲੇ ਤਾਂ ਸਾਡੇ ਦਿਲ 'ਚ ਰਹਿੰਦੇ ਨੇ, ਸਾਰੇ ਹੀ ਜਿਹੜੇ ਭਾਰਤੀ ਨੇ, ਸਾਰੇ ਮਿਊਜ਼ਿਕ ਲਵਰ ਪੂਰੇ ਵਰਲਡ ਦੇ, ਉਹ ਸਾਡੇ ਦਿਲ 'ਚ ਰਹਿੰਦੇ ਨੇ। ਪਿੰਡ ਜਖੋਦ ਰਾਜਸਥਾਨ ਤੋਂ ਸ਼ੰਭੂ ਲਾਲ ਖਟਕ, ਵਿਮਲਾ ਦੇਵੀ, ਅਮਰਜੀਤ ਖਟਕ, ਸੁੰਦਰ ਲਾਲ ਖਟਕ, ਯੋਗੇਸ਼ ਕੁਮਾਰ, ਦੀਪਕ ਕੁਮਾਰ, ਕੁਮਾਰੀ ਪੂਜਾ ਖਟਕ ਅਤੇ ਸਾਰਾ ਦਾ ਸਾਰਾ ਪਰਿਵਾਰ ਸਾਡੇ ਨਾਲ ਜੁੜ ਗਿਆ। ਔਰ ਕਹਿੰਦੇ ਨੇ ਆਪਕਾ ਹਰ ਪਲ ਖੁਸ਼ੀਆਂ ਭਰਾ ਹੋ। ਜੀ ਹਾਂ, ਤੁਹਾਡਾ ਵੀ ਸਾਰਿਆਂ ਦਾ ਹਰ ਪਲ ਖੁਸ਼ੀਆਂ ਦੇ ਨਾਲ ਭਰਿਆ ਹੋਵੇ, ਇਹੀ ਅਸੀਂ ਪਰਮਾਤਮਾ ਦੇ ਅੱਗੇ ਜਿਹੜੀ ਹੈ ਫਰਿਆਦ ਕਰਦੇ ਹਾਂ। ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਈਲ, ਹੰਸਮੁਖ ਲਾਲ, ਸੰਜੀਵ, ਸੁਨੀਤਾ, ਬੰਟੀ, ਆਰਜ਼ੂ, ਮਹਿਕ ਅਤੇ ਪੂਰਾ ਦਾ ਪੂਰਾ ਖੁਸ਼ ਦਿਲ ਪਰਿਵਾਰ, ਕਹਿੰਦੇ ਅਸੀਂ ਬਿਲਕੁਲ ਖੁਸ਼ ਹਾਂ ਕਿਉਂਕਿ ਸਾਡਾ ਮੈਸੇਜ ਪੜਿਆ ਗਿਆ। ਚਕਲਾ ਬਾਜ਼ਾਰ ਸਮਾਣਾ ਤੋਂ ਇਹ ਮੈਸੇਜ ਇਹਨਾਂ ਨੇ ਕੀਤਾ, ਸਾਡੇ ਨਿਯਮਿਤ ਸਰੋਤਾ ਨੇ, ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਮੇਨ ਬਾਜ਼ਾਰ, ਸ਼ੇਰਪੁਰ ਥਾਣਾ, ਜ਼ਿਲ੍ਹਾ ਸੰਗਰੂਰ, ਮਿੰਟੂ ਸੱਪਲ, ਪ੍ਰਭਜੋਤ ਸੱਪਲ, ਮਨਜੋਤ ਸੱਪਲ ਅਤੇ ਸਾਰਾ ਦਾ ਸਾਰਾ ਸੱਪਲ ਪਰਿਵਾਰ ਵੀ ਜੁੜ ਗਿਆ ਨਾਲ। ਇਹਨਾਂ ਦੇ ਕਮਲਜੀਤ ਕੌਰ, ਅਜੀਤ ਕੌਰ ਅਤੇ ਅਮਨਦੀਪ ਕੌਰ ਵੀ ਨੇ, ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਤੁਹਾਡੀ ਫਰਮਾਇਸ਼ ਜਿਹੜੀ ਹੈ ਅਸੀਂ ਨੋਟ ਕਰ ਲਈ ਹੈ। ਤੇਲੰਗਾਨਾ ਵਾਰੰਗਲ ਤੋਂ ਸਾਡੇ ਕੋਲ ਮੈਸੇਜ ਆਇਆ, ਖਜਰਾ ਰਿਵਾਜ਼ੁਦੀਨ, ਖਾਜ਼ਾ, ਮਾਫ਼ ਕਰਨਾ, ਖਾਜ਼ਾ ਫਾਸੀਉਦੀਨ, ਅਯਸ਼ਾ ਤਬੱਸਮ ਅਤੇ ਜ਼ੁਬੇਰੀਆ ਹੋ ਰਿਹਾ ਦਾ ਧੰਨਵਾਦ ਕਿਹਾ ਇਹਨਾਂ ਨੂੰ, ਥੈਂਕ ਯੂ ਕਿਹਾ, ਥੈਂਕ ਯੂ ਤੁਹਾਨੂੰ ਵੀ। ਗੀਤ ਦੀ ਫਰਮਾਇਸ਼ ਇਹਨਾਂ ਨੇ ਨਹੀਂ ਦੱਸੀ, ਲੇਕਿਨ ਗੀਤ ਆਪਾਂ ਚਲਾ ਦਿਆਂਗੇ ਇਹਨਾਂ ਦੀ ਮਰਜ਼ੀ ਦਾ। ਪਿੰਡ ਢਾਣੀ, ਲਾਲ ਖਾਂ, ਜਾਵੇਦ ਖਾਂ, ਅਰਮਾਨ ਖਾਂ, ਅਰਮਾਨ ਖਾਨ, ਸੀਮਾ ਬਾਨੋ, ਵਿਨੋਦ ਖਾਨ, ਔਰ ਕਹਿੰਦੇ ਨੇ ਕਿ ਆਲ ਸੌਂਗ ਪੰਜਾਬੀ ਗੀਤ ਸੁਣਾਉਣਾ ਜੀ, ਮਤਲਬ ਕੋਈ ਵੀ ਗੀਤ ਸੁਣਾ ਦਿਓ। ਇਹਨਾਂ ਦੇ ਕਹਿਣ ਦਾ ਮਤਲਬ ਇਹ ਹੈ, ਕਹਿਣ ਤੋਂ ਭਾਅ ਆਇਆ। ਟਾਲੀਵਾਲਾ ਬੋਦਲਾ, ਜ਼ਿਲ੍ਹਾ ਫਾਜ਼ਿਲਕਾ ਤੋਂ ਅਮੀਰ ਚੰਦ, ਨਵਦੀਪ ਚਥਰਤ, ਅਰਨਵ ਚਥਰਤ, ਲਾਜਵੰਤੀ, ਅਨੀਤਾ ਰਾਣੀ, ਇਹਨਾਂ ਨੇ ਵੀ ਇਹੀ ਕਿਹਾ ਗੀਤ ਕੋਈ ਵੀ ਸੁਣਾ ਦਿਓ। ਲਓ ਜੀ, ਪਿੰਡ ਕਬੂਲ ਸ਼ਾਹ, ਖੁੱਬਨ, ਜ਼ਿਲ੍ਹਾ ਫਾਜ਼ਿਲਕਾ ਤੋਂ ਸਾਡੇ ਨਾਲ ਵਧਾਵਾ ਸਿੰਘ, ਬਲਕਰਨ, ਤੰਨੂ, ਪਵੀ, ਜੱਸੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਕਹਿੰਦੇ ਨੇ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਲਾਈਵ ਸੁਣ ਰਹੇ ਹਾਂ, ਔਰ ਤੁਹਾਡੀ ਪੇਸ਼ਕਾਰੀ ਬਹੁਤ ਵਧੀਆ ਲੱਗਦੀ ਹੈ, ਔਰ ਕਿਸੇ ਵੀ ਗੀਤ 'ਚ ਗੌਰਵ ਜੀ ਸਾਨੂੰ ਸ਼ਾਮਿਲ ਕਰ ਲਓ। ਲਓ ਜੀ, ਸ਼ਾਮਿਲ ਕਰ ਲਿਆ ਅਸੀਂ। ਦਾਦਰੀ ਗੇਟ ਭਵਾਨੀ ਤੋਂ ਕ੍ਰਿਸ਼ਨ ਮਹਿਰਾ, ਕੋਮਲ ਮਹਿਰਾ, ਕਿਰਨ ਮਹਿਰਾ, ਕਪਿਲ ਮਹਿਰਾ ਅਤੇ ਕੁਨਾਲ ਮਹਿਰਾ, ਇਹ ਨਮਸਤੇ ਕਰਦੇ ਨੇ ਜੀ। ਆਪਾਂ ਵੀ ਹੱਥ ਜੋੜ ਕੇ ਨਮਸਤੇ ਕਰਦੇ ਹਾਂ, ਤੁਹਾਨੂੰ ਹੱਥ ਜੁੜੇ ਨਜ਼ਰ ਤਾਂ ਨਹੀਂ ਆਉਣੇ ਪਰ ਸਾਡੀ ਫੀਲਿੰਗਸ ਤੁਹਾਡੇ ਤੱਕ ਪਹੁੰਚ ਗਈਆਂ। ਮੱਖੂ ਤੋਂ ਬਿੱਲਾ ਬਜਾਜ, ਹੈਪੀ ਕਪੂਰ, ਫਿਰੋਜ਼ਪੁਰੀ, ਮਨੀਸ਼ ਬਜਾਜ, ਕਹਿੰਦੇ ਨੇ ਗੀਤ ਕੋਈ ਵੀ ਚਲਾ ਦਿਓ। ਜ਼ਰੂਰ ਜੀ, ਗੀਤ ਚਲਾਵਾਂਗੇ। ਮੇਨ ਬਾਜ਼ਾਰ ਮੰਡੀ, ਲਦੁੱਖਾ ਤੋਂ ਅਨਮੋਲ ਚਾਵਲਾ, ਦੀਪਿਕਾ ਚਾਵਲਾ, ਕਿਰਨਾ ਚਾਵਲਾ ਅਤੇ ਵਾਰਿਸ, ਇਹ ਵੀ ਜੁੜ ਗਏ ਨੇ ਧਮਕ ਜਲੰਧਰ ਪੈਂਦੀ ਪ੍ਰੋਗਰਾਮ 'ਚ। ਕਹਿੰਦੇ ਪ੍ਰੋਗਰਾਮ ਬਹੁਤ ਚੰਗਾ ਲੱਗਦਾ। ਹਰਿਆਣਾ ਝੱਜਰ ਤੋਂ ਬਿੱਟੂ ਭਾਟੀਆ, ਰੀਟਾ, ਰਜਤ, ਮਯੰਕ ਭਾਟੀਆ ਅਤੇ ਉਹਨਾਂ ਦਾ ਸਾਰਾ ਪਰਿਵਾਰ ਜੀ ਆਇਆਂ ਨੂੰ ਕਹਿ ਰਿਹਾ। ਔਰ ਅਗਲੀ ਇੱਕ ਮੇਰੇ ਕੋਲ ਫੋਟੋ ਆਈ ਹੈ, ਫੋਟੋ ਇੱਥੇ ਜੀ ਡਾਊਨਲੋਡ ਹੁੰਦੀ ਨਹੀਂ, ਇਹ ਸਾਡਾ ਕੈਮਰਾ ਖਰਾਬ ਹੈ, ਇਸ ਕਰਕੇ ਸਿਰਫ ਮੈਸੇਜ ਕਰੋ। ਕੁਲਵੰਤ ਸਿੰਘ, ਪੋਤਰਾ ਲਵਰਾਜ ਸਿੰਘ ਅਤੇ ਔਲਖ ਪਿੰਡ ਤੋਂ ਭੋਜੇ ਕੇ ਫਿਰੋਜ਼ਪੁਰ ਤੋਂ ਜੀ, ਆ ਜਾਓ ਜੀ, ਆ ਜਾਓ ਫਿਰੋਜ਼ਪੁਰ ਹੀ ਹੋ ਤੁਸੀਂ ਵੀ, ਆ ਜਾਓ, ਲੰਘ ਆਓ। ਆਦਰਨੀਏ ਮੇਜ਼ਬਾਨ ਜੀ, ਨਮਸਕਾਰ ਜੀ, ਕੋਈ ਵੀ ਗੀਤ ਸੁਣਾ ਦੇਣ ਜੀ, ਥੈਂਕ ਯੂ ਜੀ, ਇਹ ਕਹਿਣ ਵਾਲੇ ਨੇ। ਆਦਰਸ਼ ਨਗਰ ਮਲੋਡ ਪੰਜਾਬ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਮੈਂਡੀ, ਸੌਰਵ ਸਾਇਨਾ ਅਤੇ ਨਿਵਾਨ ਸ਼ਰਮਾ, ਸ਼ੁਕਰੀਆ ਸਾਰੇ ਦੇ ਸਾਰੇ ਸ਼ਰਮਾ ਪਰਿਵਾਰ ਨੂੰ। ਕੋਟਵਾ, ਨਾਰਾਇਣਪੁਰ, ਬਾਬਾ ਪੱਟੀ, ਬੱਲੀਆਂ ਤੋਂ ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ ਰਾਏ, ਅਮਿਤ ਕੁਮਾਰ ਰਾਏ, ਹੈਪੀ ਰਾਏ, ਦੁਬੇਹਾ, ਨਵਾਦਾ, ਜ਼ਿਲ੍ਹਾ ਗਾਜ਼ੀਪੁਰ ਤੋਂ ਪ੍ਰਤੀਕ ਰਾਏ, ਸ਼੍ਰੀਮਤੀ ਰੋਸ਼ਨੀ ਰਾਏ ਅਤੇ ਪ੍ਰਾਂਜਲ ਰਾਏ, ਇਹ ਵੀ ਜੁੜ ਗਏ ਨੇ ਸਾਡੇ ਨਾਲ। ਔਰ ਇਹਨਾਂ ਸਾਰਿਆਂ ਦੀ ਮਿਲੀ ਜੁਲੀ

ਫਰਮਾਇਸ਼ ਹੈ ਕਿ ਅਮਰਿੰਦਰ ਗਿੱਲ ਦਾ ਗਾਇਆ ਕੋਈ ਵੀ ਗੀਤ ਸੁਣਾ ਦਿਓ। ਲਓ ਜੀ, ਅਮਰਿੰਦਰ ਗਿੱਲ ਦੇ ਨਾਲ ਪਾਮੇਲਾ ਜੈਨ, ਇਹਨਾਂ ਦਾ ਹੀ ਇੱਕ ਦੋ ਗਾਣਾ ਮੇਰੇ ਕੋਲ, ਮੇਰੇ ਕੰਪਿਊਟਰ ਸਾਹਿਬ ਕਰੇ ਨੇ, ਇਹ ਸੁਣਾਓ। ਲਓ ਜੀ, ਸੁਣੋ ਜੀ।

ਔਰ ਸਾਡੇ ਕੋਲ ਵੀ ਬਹੁਤ ਸਾਰੇ ਨਾਂ ਇਕੱਠੇ ਹੋਏ ਹੋਏ ਨੇ ਔਰ ਗੱਲ ਨਾਵਾਂ ਦੀ ਹੁੰਦੀ ਹੈ ਤਾਂ ਧਮਕ ਜਲੰਧਰ ਪੈਂਦੀ ਪ੍ਰੋਗਰਾਮ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਸਰੋਤੇ ਨਾ ਉਹ ਸ਼ਿਰਕਤ ਕਰਦੇ ਨੇ। ਇਹ ਰਿਕਾਰਡ ਹੈ, ਇਹ ਡਾਟਾ ਹੈ ਔਰ ਇਹ ਡਾਟਾ ਸਾਡੇ ਦਿਲ ਦਾ ਹੈ। ਲਓ ਜੀ, ਪਕੀਜ਼ਾ ਰੇਡੀਓ ਸ਼੍ਰੋਤਾ ਸੰਘ ਵੈਸ਼ਨਵ ਕਲੋਨੀ ਤੋਂ ਸਨਾਵਤ ਤੋਂ ਮੁਹੰਮਦ ਸਾਦਿਕ ਮੁਸ਼ਤਾਕ, ਮੁਹੰਮਦ ਸ਼ਾਕਿਰ, ਮੁਹੰਮਦ ਅਲਕਮਾ ਖੱਤਰੀ, ਮੁਹੰਮਦ ਅਲਤਮਸ਼ ਖੱਤਰੀ, ਰਮੇਸ਼ ਗੌੜ, ਮੁਹੰਮਦ ਸ਼ਾਦਾਬ ਖੱਤਰੀ ਔਰ ਜਾਮਾ ਮਸਜਿਦ ਰੋਡ ਗੁਗਾਵਾਂ ਤੋਂ ਸਾਡੇ ਨਾਲ ਜੁੜੇ ਨੇ ਹਾਜੀ ਇਸਹਾਕ ਲੁਲਮਾਨੀ, ਮੁਹੰਮਦ ਉਮਰ ਕਾਸਮੀ, ਹਾਜੀ ਅਯੂਬ ਸ਼ੇਰੀ। ਬਹੁਤ ਬਹੁਤ ਸ਼ੁਕਰੀਆ ਕਹਿੰਦੇ ਨੇ ਔਰ ਅਸੀਂ ਵੀ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਦਿਲੋਂ ਧੰਨਵਾਦ ਕਹਿੰਦੇ ਹਾਂ। ਸੰਤੋਸ਼ ਭਾਕਰੇ, ਸੁਨੈਨਾ ਸੁਕੰਨਿਆ ਅਤੇ ਸਵਿਤਾ ਭਾਕਰੇ, ਇਹ ਸ਼ਾਹਜੀ ਨਗਰ ਦੇਗਲੂਰ ਜ਼ਿਲ੍ਹਾ ਨਾਂਦੇੜ ਮਹਾਰਾਸ਼ਟਰ ਤੋਂ ਸਾਡੇ ਨਾਲ ਜੁੜੇ ਨੇ, ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਸਾਨੂੰ ਮੈਸੇਜ ਭੇਜਦੇ ਰਹੋ। ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ ਪ੍ਰਿਆ ਦਿਸ਼ਾਨੀ ਅਤੇ ਨਿਮਿਤ ਆਹੂਜਾ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਵਿਨੋਦ ਮਾਇਲ, ਸੀਮਾ ਲਕਸਿਤਾ, ਯਮਿਕਾ ਯਸਿਕਾ ਮਾਤਾ, ਮਾਫ ਕਰਨਾ, ਮਾਤਾ ਵਿਦਿਆ ਦੇਵੀ ਅਤੇ ਸਾਰਾ ਮਾਇਲ ਪਰਿਵਾਰ ਜੁੜਿਆ ਪਿੰਡ ਬਟਵਾਲਾ ਹਨਵੰਤਾ ਫਾਜ਼ਿਲਗਾਹ ਤੋਂ, ਬਹੁਤ ਬਹੁਤ ਸ਼ੁਕਰੀਆ ਜੀ। ਮੇਨ ਬਾਜ਼ਾਰ ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ ਤੋਂ ਮਿੰਟੂ, ਸਿਮਰਜੋਤ ਅਤੇ ਫਤਿਹਜੋਤ ਇਹ ਵੀ ਜੁੜ ਗਏ ਨੇ, ਇਹਨਾਂ ਨੂੰ ਵੀ ਬਹੁਤ ਬਹੁਤ ਜੀ ਆਇਆਂ ਨੂੰ। ਸੰਗਰੂਰ ਤੋਂ ਹੀ ਇੱਕ ਹੋਰ ਮੈਸੇਜ ਆਇਆ, ਲਿਖਣ ਵਾਲੇ ਨੇ ਰਾਜੂ ਅੰਸਾਰੀ, ਬਾਬੂ ਅੰਸਾਰੀ, ਪੀਲੂ ਅੰਸਾਰੀ, ਲਾਲੀ ਸ਼ੌਕੀ, ਅਤੇ ਕਹਿੰਦੇ ਗੀਤ ਕੋਈ ਵੀ ਚਲਾ ਦਿਓ ਔਰ ਧੰਨਵਾਦ ਤੁਹਾਡਾ ਬਹੁਤ ਬਹੁਤ। ਔਰ ਬੱਸ ਸਟੈਂਡ ਪਿੰਡ ਫਰਵਾਹੀ ਜ਼ਿਲ੍ਹਾ ਸੰਗਰੂਰ ਤੋਂ ਕਹਿੰਦੇ ਜ਼ਿਲ੍ਹਾ ਸਾਡਾ ਹੈ ਸੰਗਰੂਰ ਔਰ ਸਾਨੂੰ ਬੜਾ ਹੀ ਹੈ ਗਰੂਰ ਕਿ ਅਸੀਂ ਪ੍ਰੋਗਰਾਮ ਰੇਡੀਓ 'ਤੇ ਸੁਣਦੇ ਹਾਂ ਜ਼ਰੂਰ। ਜੀ ਹਾਂ ਜ਼ਰੂਰ ਜੀ। ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਾਵਿਆ ਮਲਹੋਤਰਾ, ਭਾਈ ਸੁੱਚਾ ਸਿੰਘ ਪਾਠਕ, ਵਿਨੋਦ ਪੁਰੀ, ਇਹ ਸਾਰੇ ਸਾਡੇ ਨਾਲ ਜੁੜੇ ਨੇ ਅਨਾਰਕਲੀ ਬਾਜ਼ਾਰ ਜਗਰਾਓਂ ਤੋਂ, ਬਹੁਤ ਬਹੁਤ ਧੰਨਵਾਦ ਮੈਸੇਜ ਕਰਨ ਦੇ ਲਈ। ਮਜਨੂੰ ਦੇ ਟਿੱਲੇ ਦਿੱਲੀ ਤੋਂ, ਕਮਲ ਬਾਲੂਜਾ, ਮਧੂ ਸਾਗਰ, ਉਮੰਗ, ਆਕਾਂਕਸ਼ਾ ਗੁੜੀਆ, ਮਾਹੀ ਅਤੇ ਇਸ਼ਿਤਾ ਅਰੋੜਾ, ਇਹਨਾਂ ਨੂੰ ਵੀ ਬਹੁਤ ਬਹੁਤ ਧੰਨਵਾਦ ਮੈਸੇਜ ਕਰਨ ਦੇ ਲਈ ਔਰ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ, ਸਾਨੂੰ ਮੈਸੇਜ ਕਰਦੇ ਰਹੋ। ਜਮਸ਼ੇਦਪੁਰ ਤੋਂ ਮੈਸੇਜ ਆ ਗਿਆ ਜੀ ਸਾਡੇ ਕੋਲ, ਹਰਜਿੰਦਰ ਸਿੰਘ ਭਾਟੀਆ, ਇੰਜਲ ਭਾਟੀਆ, ਨਵਨਿਧ, ਪੱਪੀ, ਸੋਨੂ ਅਤੇ ਸਾਰਾ ਦਾ ਸਾਰਾ ਭਾਟੀਆ ਪਰਿਵਾਰ, ਕਹਿੰਦੇ ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਲੱਗਦਾ ਹੈ ਔਰ ਅਸੀਂ ਇੰਤਜ਼ਾਰ ਕਰਦੇ ਹਾਂ ਕਿ ਕਦੋਂ ਗੌਰਵ ਜੀ ਆਉਣ ਔਰ ਪ੍ਰੋਗਰਾਮ ਨੂੰ ਪੇਸ਼ ਕਰਨ। ਮੇਨ ਬਾਜ਼ਾਰ ਹਠੂਰ, ਤਹਿਸੀਲ ਜਗਰਾਓਂ, ਜ਼ਿਲ੍ਹਾ ਲੁਧਿਆਣਾ, ਇਕਬਾਲ ਸਿੰਘ ਹਠੂਰ, ਰਜਿੰਦਰ ਕੌਰ ਇੰਜੀਨੀਅਰ, ਰਮਨਦੀਪ ਸਿੰਘ, ਸਿਮਰਜੀਤ ਕੌਰ ਹਠੂਰ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਇਸੇ ਤਰ੍ਹਾਂ ਸਾਨੂੰ ਮੈਸੇਜ ਕਰਦੇ ਨੇ ਸਾਡੇ ਨੇਮਿਰ ਸ਼ਰੋਤਾ ਨੇ। ਜ਼ਿਲ੍ਹਾ ਰੋਪੜ ਪਿੰਡ ਡੱਕੂ ਮਾਜਰਾ ਨਨੂਆ ਫਾਰਮ ਤੋਂ ਸੁਰਿੰਦਰ ਸਿੰਘ, ਕੁਲਵੰਤ ਸਿੰਘ, ਸੁਖਜੋਤ, ਭੁਪਿੰਦਰ, ਮਨਜੋਤ ਅਤੇ ਇਹਨਾਂ ਦੇ ਸਾਰੇ ਪਰਿਵਾਰ ਦਾ ਬਹੁਤ ਬਹੁਤ ਸ਼ੁਕਰੀਆ। ਸੁਰਿੰਦਰ ਸਿੰਘ ਕਹਿੰਦੇ ਨੇ ਕਿ ਗੀਤ ਕੋਈ ਵੀ ਚਲਾ ਦਿਓ, ਬਸ ਮੈਸੇਜ ਜ਼ਰੂਰ ਸ਼ਾਮਿਲ ਕਰ ਲੈਣਾ। ਦੇਖੋ ਜੀ, ਮੈਸੇਜ ਸ਼ਾਮਿਲ ਕਰ ਲਿਆ ਔਰ ਗੀਤ ਵੀ ਜ਼ਰੂਰ ਚਲਾਵਾਂਗੇ। ਵੜਿੰਗਖੇੜਾ ਪੰਜਾਬ ਤੋਂ ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜੇ ਨੇ, ਜਿਹਦੇ ਵਿੱਚ ਆਰਤੀ, ਪਿੰਕੀ, ਲਵਲੀ, ਮਿੰਟੂ ਔਰ ਸਾਰਾ ਦਾ ਸਾਰਾ ਪਰਿਵਾਰ ਉਹਨਾਂ ਦਾ ਜੁੜਿਆ ਹੋਇਆ, ਬਹੁਤ ਬਹੁਤ ਸ਼ੁਕਰੀਆ ਜੀ। ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਔਰ ਸਾਨੂੰ ਮੈਸੇਜ ਕਰਦੇ ਰਹੋ ਕਿਉਂਕਿ ਪ੍ਰੋਗਰਾਮ ਹੈ ਧਮਕ ਜਲੰਧਰ ਪੈਂਦੀ। ਹਰਜੀਤ ਕੈਂਥ ਮੌਜੀ ਕਲੋਨੀ ਡਾਬਾ ਲੁਧਿਆਣਾ ਤੋਂ ਕਹਿੰਦੇ ਗੀਤ ਕੋਈ ਵੀ ਚਲਾ ਦਿਓ ਔਰ ਸਾਡੇ ਨਾਲ ਜੁੜੇ ਰਿਹਾ ਕਰੋ, ਤੁਸੀਂ ਜਲਦੀ ਜਲਦੀ ਆਇਆ ਕਰੋ। ਦੇਖੋ ਜੀ, ਜਦੋਂ ਮੌਕਾ ਮਿਲਦਾ ਹੈ ਅਸੀਂ ਪਹੁੰਚ ਜਾਈਦਾ ਆਕਾਸ਼ਵਾਣੀ ਦੇ ਵਿਹੜੇ ਤੁਹਾਡੇ ਸਾਰਿਆਂ ਦੇ ਲਈ ਲੈ ਕੇ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਸੋਹਣੀ ਸਵੇਰ, ਬਹੁਤ ਸਾਰੇ ਪ੍ਰੋਗਰਾਮ ਸਾਡੇ ਕੋਲ ਚੱਲਦੇ ਨੇ। ਅਮਰੀਕ ਸਿੰਘ ਟੇਲਰ ਮਾਸਟਰ ਜਲਾਨ ਜ਼ਿਲ੍ਹਾ ਸੰਗਰੂਰ ਤੋਂ ਕਹਿੰਦੇ ਨੇ ਸਾਥੀ ਮੈਂਬਰ ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ ਅਤੇ ਪਰਮਜੀਤ ਪੁਰਵਾ ਵੀ ਜੁੜੇ ਹੋਏ ਨੇ ਔਰ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼ ਹੈ ਕਿ ਰੋਸ਼ਨ ਪ੍ਰਿੰਸ ਦਾ ਗਾਇਆ ਕੋਈ ਵੀ ਗੀਤ ਸੁਣਾ ਦਿਓ। ਲਓ ਜੀ, ਰੋਸ਼ਨ ਪ੍ਰਿੰਸ ਆ ਗਏ ਨੇ ਗੀਤ ਲੈ ਕੇ।

0: ਪ੍ਰੋਗਰਾਮ ਚੱਲ ਰਿਹਾ ਜੀ ਧਮਕ ਜਲੰਧਰ ਪੈਂਦੀ, ਔਰ ਧਮਕ ਜਲੰਧਰ ਪੈਂਦੀ ਪ੍ਰੋਗਰਾਮ ਦੇ ਵਿੱਚ ਵਿਹਲਾ ਹੋ ਗਿਆ ਹੈ ਇੱਕ ਛੋਟੇ ਜਿਹੇ ਅੰਤਰਾਲ ਦਾ, ਤੇ ਉਹ ਲਈ ਇੱਕ ਛੋਟਾ ਜਿਹਾ ਅੰਤਰਾਲ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲਿਊਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ, ਕਹਾਣੀ ਨਹੀਂ ਬਦਲੀ ਸਟਾਈਲ ਗਿਆ ਹੈ ਬਦਲ, ਜੋ ਕਹਾਣੀਆਂ ਹਮ ਸੁਣਤੇ ਆਏ ਦੇਖਤੇ ਆਏ ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
2: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।

0: ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1 ਇਹ ਪਰਿਵਾਰਕ ਸਿਲਸਿਲਾ ਤੁਸੀਂ ਸੁਣ ਸਕਦੇ ਹੋ ਹਰ ਬੁੱਧਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਦੇ ਵਿੱਚ ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1
1: ਲਓ ਜੀ ਇੱਕ ਵਾਰੀ ਫਿਰ ਅਸੀਂ ਹਾਜ਼ਰ ਹਾਂ ਲੈ ਕੇ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਔਰ ਧਮਕ ਪੈ ਰਹੀ ਹੈ ਨਾ ਸਿਰਫ ਜਲੰਧਰ ਬਲਕਿ ਸਭ ਦੇ ਦਿਲਾਂ ਦੇ ਅੰਦਰ ਸਾਊਥ ਐਵੇਨਿਊ ਅਬੋਹਰ ਤੋਂ ਜਸਪਾਲ ਭਾਰਤੀ ਵੀਨਾ ਸੁਰਿੰਦਰ ਮਨਦੀਪ ਡਿੰਪਲ ਯੁਵਰਾਜ ਹੈਪੀ ਅਤੇ ਨਾਲ ਉਹਨਾਂ ਦੇ ਸ਼ਿਵਾਏ ਦਨਵਾਲੀਆ ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਕਰਨ ਦੇ ਲਈ ਕਹਿੰਦੇ ਗੀਤ ਕੋਈ ਵੀ ਸੁਣਾ ਦਿਓ ਬਸ ਸਾਡਾ ਮੈਸੇਜ ਜ਼ਰੂਰ ਸ਼ਾਮਿਲ ਕਰ ਲੈਣਾ ਸ਼ਾਮਿਲ ਕਰ ਲਿਆ ਜੀ ਤੁਹਾਡਾ ਮੈਸੇਜ ਇੱਕ ਫਰਮਾਇਸ਼ ਹੋਰ ਆਈ ਹੈ ਲੇਕਿਨ ਇਹਨਾਂ ਨੇ ਹਿੰਦੀ ਗੀਤਾਂ ਦੀ ਫਰਮਾਇਸ਼ ਕੀਤੀ ਹੈ ਅਤੇ ਹਿੰਦੀ ਗੀਤਾਂ ਦਾ ਇਹ ਪ੍ਰੋਗਰਾਮ ਨਹੀਂ ਹੈ ਇਸ ਕਰਕੇ ਤੁਹਾਡਾ ਨਾਮ ਨਹੀਂ ਲੈ ਸਕਦੇ ਫਰਮਾਇਸ਼ ਤੁਹਾਡੀ ਨਹੀਂ ਲੈ ਸਕਦੇ ਤਾਂ ਪ੍ਰੋਗਰਾਮ ਜ਼ਰੂਰ ਸੁਣਨਾ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਕਿਹੜੇ ਪ੍ਰੋਗਰਾਮ 'ਚ ਫਰਮਾਇਸ਼ ਕਰਦੇ ਪਏ ਹੋ ਤੁਸੀਂ ਮੁਰਾਦਾਬਾਦ ਤੋਂ ਸਾਡੇ ਨਾਲ ਮੁਕੇਸ਼ ਕਸ਼ਯਪ ਸ਼ੀਤਲ ਸੋਨੂ ਰਾਜਪਾਲ ਕਾਜਲ ਮਾਨ

ਕਰ ਲਿਆ ਜੀ ਤੁਹਾਡਾ ਮੈਸੇਜ। ਇੱਕ ਫਰਮਾਇਸ਼ ਹੋਰ ਆਈ ਹੈ, ਲੇਕਿਨ ਇਹਨਾਂ ਨੇ ਹਿੰਦੀ ਗੀਤਾਂ ਦੀ ਫਰਮਾਇਸ਼ ਕੀਤੀ ਹੈ ਅਤੇ ਹਿੰਦੀ ਗੀਤਾਂ ਦਾ ਇਹ ਪ੍ਰੋਗਰਾਮ ਨਹੀਂ ਹੈ, ਇਸ ਕਰਕੇ ਤੁਹਾਡਾ ਨਾਮ ਨਹੀਂ ਲੈ ਸਕਦੇ, ਫਰਮਾਇਸ਼ ਤੁਹਾਡੀ ਨਹੀਂ ਲੈ ਸਕਦੇ। ਤਾਂ ਪ੍ਰੋਗਰਾਮ ਜ਼ਰੂਰ ਸੁਣਨਾ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਕਿਹੜੇ ਪ੍ਰੋਗਰਾਮ 'ਚ ਫਰਮਾਇਸ਼ ਕਰਦੇ ਪਏ ਹੋ ਤੁਸੀਂ। ਮੁਰਾਦਾਬਾਦ ਤੋਂ ਸਾਡੇ ਨਾਲ ਮੁਕੇਸ਼ ਕਸ਼ਯਪ, ਸ਼ੀਤਲ, ਸੋਨੂੰ, ਰਾਜਪਾਲ, ਕਾਜਲ, ਮਾਨਵੀ, ਤਨਵੀ, ਲਕਸ਼ ਸੋਨੀ, ਮੋਹਿਨੀ, ਰਿਤਿਕ ਅਤੇ ਬਲਬੀਰ ਸਿੰਘ ਜੁੜ ਗਏ ਨੇ। ਪਿੰਡ ਇਹਨਾਂ ਦਾ ਦੁੱਲਾਪੁਰ ਉੱਤਰ ਪ੍ਰਦੇਸ਼ ਹੈ ਔਰ ਜ਼ਿਲ੍ਹਾ ਇਹਨਾਂ ਦਾ ਮੁਰਾਦਾਬਾਦ ਹੈ ਔਰ ਕਹਿੰਦੇ ਨੇ ਆਕਾਸ਼ਵਾਣੀ ਜ਼ਿੰਦਾਬਾਦ ਹੈ। ਸੁਦਰਸ਼ਨ ਸ਼ਾਹ, ਪਲਵੀ ਸ਼ਾਹ, ਪ੍ਰਖਰ ਸ਼ਾਹ, ਕੁਸ਼ਲ ਸ਼ਾਹ, ਨੀਤੀ, ਸੁਰਭੀ, ਅਸ਼ਵਨੀ, ਮੰਗਲਾਬੇਨ, ਰਾਜਿੰਦਰ, ਪਦਮਾ ਟਾਕਿਸ, ਨੇਪਾ ਨਗਰ, ਮੱਧ ਪ੍ਰਦੇਸ਼ ਤੋਂ ਸਾਡੇ ਨਾਲ ਜੁੜ ਗਏ ਨੇ। ਜੀ ਆਇਆਂ ਨੂੰ ਜੀ ਬਹੁਤ ਬਹੁਤ ਸ਼ੁਕਰੀਆ, ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ। ਔਰ ਜਿਹੜੇ ਵੀ ਸਾਨੂੰ ਵਾਰ ਵਾਰ ਮੈਸੇਜ ਕਰਦੇ ਆ ਨਾ, ਉਹਨਾਂ ਨੂੰ ਮੈਂ ਦੱਸਦਾ ਕਿ ਉਹਨਾਂ ਦਾ ਨੰਬਰ ਜਿਹੜਾ ਆਟੋਮੈਟਿਕਲੀ ਜਿਹੜਾ ਬਲੌਕ ਵਿੱਚ ਚਲਾ ਜਾਂਦਾ ਹੈ। ਤੋ ਜਿੱਦਾਂ ਹੀ ਤੁਸੀਂ ਮੈਸੇਜ ਕਰੋਗੇ ਤੁਹਾਡੇ ਨੰਬਰ ਬਲੌਕ ਹੋ ਜਾਣਗੇ, ਉਸ ਤੋਂ ਬਾਅਦ ਫਿਰ ਬੜਾ ਮੁਸ਼ਕਲ ਹੋ ਜਾਏਗਾ, ਇਹ ਨੰਬਰ ਜਿਹੜਾ ਤੁਹਾਡਾ ਦੁਬਾਰਾ ਅਨਬਲੌਕ ਨਹੀਂ ਕੀਤਾ ਜਾ ਸਕਦਾ, ਸਿਸਟਮ ਹੀ ਇੱਦਾਂ ਦਾ। ਇਸ ਕਰਕੇ ਰੋਜ਼ ਦਾ ਇੱਕੋ ਹੀ ਮੈਸੇਜ ਕਰਨਾ ਇੱਕ ਪ੍ਰੋਗਰਾਮ 'ਚ। ਗਿੱਦੜਬਾਹਾ ਤੋਂ ਸਾਡੇ ਨਾਲ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ, ਨਿਤਿਸ਼ਾ, ਕਾਇਰੀ ਤਨੇਜਾ, ਕਾਇਰਵੀ ਤਨੇਜਾ, ਬਹੁਤ ਬਹੁਤ ਸ਼ੁਕਰੀਆ ਜੀ। ਔਰ ਪਦਮਪੁਰ ਤੋਂ ਭਗਵਾਨ ਦਾਸ ਤਨੇਜਾ, ਪਵਨ ਕੁਮਾਰ, ਯੋਗੇਸ਼ ਤਨੇਜਾ, ਆਸਥਾ, ਮੋਹਿਤ ਅਤੇ ਮੁਖੀ ਰਾਮ ਜੀ ਔਰ ਨਾਲ ਇਹਨਾਂ ਦੇ ਪੂਜਾ। ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ, ਤੁਹਾਡਾ ਪਿਆਰ ਔਰ ਤੁਹਾਡਾ ਸਾਥ ਹਮੇਸ਼ਾ ਸਾਨੂੰ ਚਾਹੀਦਾ ਹੀ ਹੈ। ਦਤਰੰਗੀ ਭਾਟਾਪਾਰਾ ਤੋਂ ਹੀਰਾਮਣੀ ਵਰਮਾ, ਪਾਰਸਮਣੀ ਵਰਮਾ, ਪੁਸ਼ਪਿੰਦਰ ਮਣੀ ਵਰਮਾ, ਨਾਖੇਲਾਲ ਵਰਮਾ ਅਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਜੁੜ ਗਏ ਨੇ, ਉਹਨਾਂ ਨੂੰ ਵੀ ਜੀ ਆਇਆਂ ਨੂੰ ਆਖਦੇ ਹਾਂ। ਸੈਕਟਰ 67 ਮੋਹਾਲੀ, ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ, ਅਮਨਦੀਪ, ਔਰ ਕਾਲਕਾ ਤੋਂ ਸ਼ੁਭ ਚੰਦਰ ਬਜਾਜ, ਸਾਹਿਲ ਬਜਾਜ ਅਤੇ ਬਿੱਟਾ ਬਜਾਜ, ਇਹ ਵੀ ਸਾਡੇ ਨਾਲ ਜੁੜ ਗਏ ਨੇ। ਔਰ ਇਹਨਾਂ ਸਾਰਿਆਂ ਦੀ ਜਿਹੜੀ ਮਿਲੀ ਜੁਲੀ ਫਰਮਾਇਸ਼ ਹੈ ਉਹ ਸਾਨੂੰ ਕੀ ਕਹਿ ਰਹੀ ਹੈ ਕਿ ਗੀਤ ਸੁਣਾ ਦਿਓ ਜੀ ਤੁਸੀਂ ਸਾਨੂੰ ਗੁਰਦਾਸ ਮਾਨ ਸਾਹਿਬ ਦਾ। ਮੈਂ ਵੀ ਉਹੀ ਸੋਚ ਰਿਹਾ ਸੀ ਕਿ ਪ੍ਰੋਗਰਾਮ ਪੰਜਾਬੀ ਹੋਵੇ ਔਰ ਗੁਰਦਾਸ ਮਾਨ ਸਾਹਿਬ ਦੇ ਗੀਤਾਂ ਨੂੰ ਹਾਕ ਨਾ ਮਾਰੀ ਜਾਵੇ, ਇਹ ਤਾਂ ਹੋ ਨਹੀਂ ਸਕਦਾ। ਚਲੋ ਜੀ, ਗੁਰਦਾਸ ਮਾਨ ਸਾਹਿਬ ਆ ਰਹੇ ਨੇ ਅਗਲਾ ਗੀਤ ਲੈ ਕੇ, ਔਰ ਉਹਨਾਂ ਦੇ ਬਹੁਤ ਸਾਰੇ ਗੀਤ ਸਾਡੇ ਕੋਲ ਪਏ ਨੇ ਔਰ ਕੋਸ਼ਿਸ਼ ਕਰਦੇ ਹਾਂ ਕਿ ਹਰ ਵਾਰੀ ਤੁਹਾਨੂੰ ਕੋਈ ਨਵਾਂ ਗੀਤ ਸੁਣਾਈਏ। ਵੈਸੇ ਤਾਂ ਉਹਨਾਂ ਦੇ ਸਾਰੇ ਗੀਤ ਜਿਹੜੇ ਨੇ ਤੁਸੀਂ ਬਹੁਤ ਵਾਰੀ ਸੁਣੇ ਹੋਏ ਨੇ, ਲੇਕਿਨ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਜਦੋਂ ਵੀ ਕੋਈ ਉਹਨਾਂ ਦਾ ਗੀਤ ਮਿਲੇ ਮੈਨੂੰ ਨਵਾਂ ਜਿਹਾ ਜਿਹੜਾ ਘੱਟ ਚੱਲਿਆ ਹੋਵੇ ਜਾਂ ਤੁਸੀਂ ਘੱਟ ਸੁਣਿਆ ਹੋਵੇ ਉਹ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂ। ਔਰ ਉਸੇ ਕੜੀ ਦੇ ਵਿੱਚ ਇੱਕ ਉਹਨਾਂ ਦਾ ਗੀਤ ਹੈ ਉਹ ਹੋਰ ਸੁਣਾਉਣ ਜਾ ਰਿਹਾ। ਇਹ ਗੀਤ ਤੁਸੀਂ ਪਹਿਲੇ ਵੀ ਸੁਣਿਆ ਜ਼ਰੂਰ ਹੋਊਗਾ, ਮੈਂ ਇਹ ਨਹੀਂ ਕਹਿੰਦਾ ਨਹੀਂ ਸੁਣਿਆ ਹੋਊਗਾ, ਪਰ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਗੀਤ ਜਿਹੜਾ ਹੈ ਉਹ ਤੁਹਾਨੂੰ ਨਵਾਂ ਸੁਣਾ ਦਈਏ। ਅਤੇ ਆਓ ਫਿਰ ਸੁਣੀਏ ਉਹਨਾਂ ਦਾ ਇਹ ਗੀਤ, ਔਰ ਇਸ ਗੀਤ ਦੇ ਵਿੱਚ ਜੋਹੀ ਚਾਵਲਾ ਵੀ ਨੇ। ਤੁਸੀਂ ਕਹੋਗੇ ਕਿੱਦਾਂ ਹੋ ਸਕਦਾ, ਇਹ ਇੱਦਾਂ ਹੋ ਸਕਦਾ।

ਪ੍ਰੋਗਰਾਮ ਚੱਲ ਰਿਹਾ ਜੀ ਤੁਹਾਡਾ ਸਾਰਿਆਂ ਦਾ ਆਪਣਾ ਧਮਕ ਜਲੰਧਰ ਪੈਂਦੀ ਔਰ ਜਿਨ੍ਹਾਂ ਨੇ ਵੀ ਸਾਨੂੰ ਮੈਸੇਜ ਕੀਤੇ ਆ ਉਹਨਾਂ ਦੀ ਧਮਕ ਤਾਂ ਪੈ ਹੀ ਰਹੀ ਹੈ ਔਰ ਫਿਲਹਾਲ ਤੁਸੀਂ ਵੀ ਮੈਸੇਜ ਕਰ ਸਕਦੇ ਹੋ ਲੇਕਿਨ ਅੱਜ ਨਹੀਂ ਤੁਹਾਡੇ ਮੈਸੇਜ ਪੜ੍ਹੇ ਜਾਣੇ ਕੱਲ੍ਹ ਹੀ ਤੁਸੀਂ ਮੈਸੇਜ ਕਰਨੇ ਹੈ ਅਤੇ ਕੱਲ੍ਹ ਹੀ ਪੜ੍ਹੇ ਜਾਣੇ ਹੈ ਸਮਾਂ ਹੈ 10 ਵਜੇ ਤੋਂ 10:30 ਵਜੇ ਤੱਕ ਵਟਸਐਪ ਨੰਬਰ ਹੈ 9496536077 ਔਰ ਇਹਨਾਂ ਨੇ ਇਸੇ ਨੰਬਰ 'ਤੇ ਵਟਸਐਪ ਕੀਤੇ ਨੇ ਔਰ ਇਹਨਾਂ ਦੇ ਮੈਸੇਜ ਪਹੁੰਚ ਗਏ ਨੇ ਬਾਗਪੁਰ ਉੱਤਰ ਪ੍ਰਦੇਸ਼ ਤੋਂ ਸੰਜੇ ਢਿੰਗੀਆ ਨਮਨ ਢਿੰਗੀਆ ਅਪਾਰ ਢਿੰਗੀਆ ਕਹਿੰਦੇ ਨੇ ਆਦਰਨੀਏ ਨਮਸਕਾਰ ਜੀ ਪ੍ਰਸਾਰਕ ਮਹੋਦਯ ਕਿਸੇ ਵੀ ਗੀਤ ਮੇ ਹਮੇ ਸ਼ਾਮਲ ਕਰ ਲੀਜੀਏ ਸ਼ਾਮਿਲ ਕਰ ਲਿਆ ਜੀ ਆਪਾਂ ਗੱਡੀ ਚਲਾਈ ਹੈ ਔਰ ਇਹ ਵਿੱਚ ਚੜਾ ਲਿਆ ਤੁਹਾਨੂੰ ਵੀ ਪਟੇਲ ਨਗਰ ਮਲੋੜ ਤੋਂ ਡਾਕਟਰ ਰਮੇਸ਼ ਕੁਮਾਰ ਜਾਜੋਰੀਆ ਗੀਤਾ ਰਾਣੀ ਜਾਜੋਰੀਆ ਗਗਨਦੀਪ ਆਰਜ਼ੂ ਅਤੇ ਗੁੱਡੂ ਸ਼ੁਕਰੀਆ ਜੀ ਮੈਸੇਜ ਕਰਨ ਦੇ ਲਈ ਖੈਲ ਬਾਜ਼ਾਰ ਪਾਣੀਪਤ ਤੋਂ ਨਰੇਸ਼ ਮਲਹੋਤਰਾ ਨੀਟੂ ਲਕਸ਼ਕ ਮਲਹੋਤਰਾ ਲਾਡੋ ਕੋਇਲ ਮਲਹੋਤਰਾ ਪਾਪਾ ਜੀ ਨਾਨਕ ਚੰਦ ਮਲਹੋਤਰਾ ਸ਼ਿਵਾਜੀ ਕਲੋਨੀ ਰੋਹਤਕ ਤੋਂ ਪਿਊਸ਼ ਸਿੱਕਾ ਕੋਇਲ ਸਿੱਕਾ ਡੁੱਗੂ ਭਾਵਿਕਾ

ਇਹਨਾਂ ਸਾਰਿਆਂ ਦਾ ਸਿੱਕਾ ਚੱਲ ਰਿਹਾ ਜੀ, ਔਰ ਆਕਾਸ਼ਵਾਣੀ 'ਤੇ ਇਹਨਾਂ ਦੇ ਨਾਮ ਬੋਲੇ ਜਾ ਰਹੇ ਨੇ, ਤੁਸੀਂ ਵੀ ਇਸੇ ਤਰ੍ਹਾਂ ਮੈਸੇਜ ਕਰਦੇ ਰਹੋ ਸਾਨੂੰ ਸਾਰਿਆਂ ਨੂੰ। ਰਕੇਸ਼ ਨਰੇਸ਼ ਜਗਦੀਸ਼ ਅੰਗਰੇਜ਼ ਫਰੋਮ ਜੰਡਵਾਲਾ ਚਰਤ ਸਿੰਘ, ਹੁਣ ਇਹ ਜੰਡਵਾਲਾ ਚਰਤ ਸਿੰਘ ਕਿਹਾ ਕਿਹੜੀ ਜਗ੍ਹਾ ਤੋਂ ਹੈ ਇਹ ਨਹੀਂ ਇਹਨਾਂ ਨੇ ਦੱਸਿਆ, ਅਤੇ ਲੱਭ ਲਾਂਗੇ ਜੀ ਕੋਈ ਗੱਲ ਨਹੀਂ ਅਸੀਂ ਕਿ ਇਹ ਹੈ ਕਿੱਥੋਂ। ਮੰਦਾਲ ਜ਼ਿਲ੍ਹਾ ਲੁਧਿਆਣਾ, ਦੇਖੋ ਜੀ ਇਹਨਾਂ ਨੇ ਪੂਰਾ ਪੂਰਾ ਆਪਣਾ ਐਡਰੈਸ ਦੱਸਿਆ, ਭਾਵੇਂ ਤੁਸੀਂ ਜਾ ਕੇ ਪਹੁੰਚ ਵੀ ਸਕਦੇ ਹੋ ਇਹਨਾਂ ਕੋਲ। ਸਾਧੋ ਸ਼ਹਿਰ ਰਾਜਸਥਾਨ ਤੋਂ ਰਾਮ ਕੁਮਾਰ ਰਿਵਾੜ ਅਤੇ ਚੰਦਰ ਕਲਾ ਰਿਵਾੜ ਇਹ ਵੀ ਜੁੜ ਗਏ ਨੇ, ਬਹੁਤ ਬਹੁਤ ਸ਼ੁਕਰੀਆ ਜੀ। ਔਰ ਅਗਲਾ ਜਿਹੜਾ ਮੈਸੇਜ ਸਾਡੇ ਕੋਲ ਪਹੁੰਚ ਚੁੱਕਾ ਹੈ ਉਹ ਸੈਯਦ ਮਸਰੂਰ, ਸ਼ਾਇਨਾ, ਅਕਸਾ, ਨਾਜ਼ੀਆ, ਇਬਰਾਹਿਮ ਅਤੇ ਸਾਰਾ ਦਾ ਸਾਰਾ ਇਹਨਾਂ ਦਾ ਪਰਿਵਾਰ ਜਿਹੜਾ ਇਹ ਸਹਾਰਨਪੁਰ ਤੋਂ ਜੁੜਿਆ ਜੀ, ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਵੀਨਾ ਮਸਕੀਨ, ਤੁਲਸੀ, ਆਸ਼ੀਸ਼ ਚੰਡੀਗੜ੍ਹ ਤੋਂ, ਰਾਹੁਲ ਖੁਰਾਨਾ, ਰਚਿਤਾ ਖੁਰਾਨਾ, ਕੇਸ਼ੂ, ਰਿਧਾਨ ਖੁਰਾਨਾ ਇਹ ਸਾਰੇ ਜੁੜ ਗਏ ਨੇ ਜੀ, ਇਹਨਾਂ ਨੂੰ ਵੀ ਬਹੁਤ ਬਹੁਤ ਸ਼ੁਕਰੀਆ। ਜੌਨ ਡਿਕੈਸਟੋ, ਰੋਜ਼ੀ ਡਿਕੈਸਟੋ, ਪਰਲ ਡਿਕੈਸਟੋ ਅਤੇ ਵਿਲੀਅਸ ਡਿਕੈਸਟੋ ਜਨਕਪੁਰ ਹੀ ਸਹਾਰਨਪੁਰ ਤੋਂ ਜੁੜੇ ਨੇ, ਬਹੁਤ ਬਹੁਤ ਸ਼ੁਕਰੀਆ। ਅਨਵਰ ਸਾਬਰੀ, ਸ਼ਨੋ ਸਾਬਰੀ, ਮੁਦੱਸਰ, ਮੁਜ਼ੱਕਰ, ਜ਼ਰੀਫ ਅੰਸਾਰੀ ਇਹ ਜੁੜੇ ਨੇ ਦਾਊਦ ਸਰਾਏ ਸਹਾਰਨਪੁਰ ਤੋਂ, ਬਹੁਤ ਬਹੁਤ ਸ਼ੁਕਰੀਆ ਇਹਨਾਂ ਦਾ ਵੀ ਮੈਸੇਜ ਕਰਨ ਦੇ ਲਈ। ਔਰ ਇਹਨਾਂ ਸਾਰਿਆਂ ਦੀ ਹੁਣ ਮਿਲੀ ਜੁਲੀ ਜਿਹੜੀ ਫਰਮਾਇਸ਼ ਹੈ ਨਾ ਉਹ ਬੋਲਣ ਜਾ ਰਿਹਾ, ਇੱਕ ਮੈਸੇਜ ਹੋਰ ਹੈ ਉਹ ਵੀ ਲੈਣ ਜਾ ਰਿਹਾ। ਵਿਲੇਜ ਤਹਿਸੀਲ ਕਲੰਦਰ ਤੋਂ, ਵਿਲੇਜ ਤਹਿ ਕਲੰਦਰ ਤੋਂ, ਔਰ ਨਾਮ ਹੈ ਇਹਨਾਂ ਦੇ ਜੀ ਕ੍ਰਿਸ਼ਨ, ਆਸ਼ਾ, ਸਜਨ, ਪ੍ਰਿੰਸ, ਰਜਨੀ, ਆਂਚਲ ਅਤੇ ਵੰਸ਼ ਭਗਲਾ, ਸਾਰਾ ਦਾ ਸਾਰਾ ਭਗਲਾ ਪਰਿਵਾਰ। ਔਰ ਗੀਤ ਇਹਨਾਂ ਸਾਰਿਆਂ ਦਾ ਮਿਲਿਆ ਜੁਲਿਆ ਜਿਹੜੀ ਇਹਨਾਂ ਦੀ ਪਸੰਦ ਹੈ ਜੀ, ਹੰਸ ਰਾਜ ਹੰਸ ਦਾ ਗਾਇਆ ਇਹ ਗੀਤ।

ਲਓ ਜੀ, ਹੰਸ ਰਾਜ ਹੰਸ ਜੀ ਵੀ ਆਪਣੀ ਹਾਜ਼ਰੀ ਲਵਾ ਕੇ ਚਲੇ ਗਏ ਨੇ। ਤੁਸੀਂ ਸਾਰੇ ਕਿੱਥੇ ਹੋ? ਕਿਉਂਕਿ ਤੁਹਾਡੀ ਹਾਜ਼ਰੀ ਅਜੇ ਬਹੁਤ ਦੂਰ ਪਈ ਹੈ ਲੱਗਦਾ ਹੈ। ਅਨਿਲ ਬਿਸ਼ਨੋਈ, ਮੋਨਿਕਾ ਸਿੰਘ, ਸੁਸ਼ਮਾ ਸ਼ਫਾਲੀ, ਰਿਜ਼ਮ, ਸ਼ਸ਼ੀ, ਅਰਪਿਤ, ਅਭਿਨਵ, ਸਤਿਯ, ਕਨੂ, ਰੋਹਿਣੀ, ਦੀਕਸ਼ਾ, ਸ਼ਸ਼ੀ, ਹਰੀਪੁਰਾ, ਅਬੋਹਰ ਤੋਂ ਸਾਡੇ ਨਾਲ ਜੁੜੇ ਨੇ। ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਕਰਨ ਦੇ ਲਈ। ਲਵਾਈ ਛੱਤੀਸਗੜ੍ਹ ਤੋਂ ਗੁਲਾਬਦਾਸ, ਮਾਨਿਕਪੁਰੀ ਔਰ ਰਾਜਾਦਾਸ ਵੀ ਜੁੜ ਗਏ ਨੇ, ਇਹਨਾਂ ਨੂੰ ਵੀ ਬਹੁਤ ਬਹੁਤ ਧੰਨਵਾਦ ਕਹਿੰਦੇ ਹਾਂ। ਵਿਨੋਦ ਬਾਰਸਾ, ਵਿਸ਼ਾਲ, ਵਿਕਾਸ, ਰੋਸ਼ਨੀ, ਸ਼ਗਨ, ਇਹ ਜੁੜ ਗਏ ਨੇ ਪਿੰਡ ਖੋਖਰਾਂ ਵਾਲੀ ਤੋਂ। ਹਾਰਦਿਕ ਅਭਿਨੰਦਨ ਕਹਿੰਦੇ ਨੇ ਇਹਨਾਂ ਨੇ, ਉਹ ਹੱਥ ਬਣਾ ਕੇ ਇਮੋਜੀ ਭੇਜੀ, ਆਪਾਂ ਵੀ ਹੱਥ ਬਣਾ ਦਿੰਦੇ ਹਾਂ। ਇਮੋਜੀ ਤਾਂ ਨਹੀਂ ਪਹੁੰਚੇਗੀ ਤੁਹਾਡੇ ਕੋਲ, ਲੇਕਿਨ ਦਿਲ ਦਾ ਪਿਆਰ ਜ਼ਰੂਰ ਪਹੁੰਚ ਜਾਏਗਾ ਗੀਤ ਦੇ ਰਾਹੀਂ। ਮਲੋਟ ਕੈਂਪ ਤੋਂ ਸਾਡੇ ਨਾਲ ਸਤੀਸ਼ ਮਿਗਲਾਨੀ, ਲਖਵਿੰਦਰ ਸੰਧੂ, ਵਿਵਾਨ ਮਿਗਲਾਨੀ, ਔਰ ਕਹਿੰਦੇ ਗੀਤ ਕੋਈ ਵੀ ਚਲਾ ਦਿਓ ਜੀ, ਬਸ ਸਾਡਾ ਨਾਮ ਜਿਹੜਾ ਹੈ ਉਹ ਜ਼ਰੂਰ ਸ਼ਾਮਿਲ ਕਰ ਲੈਣਾ। ਦੇਖੋ ਜੀ ਨਾਮ ਸ਼ਾਮਿਲ ਕਰ ਰਿਹਾ। ਅਰਸ਼ਦੀਪ, ਸੁਰਜੀਤ ਸਿੰਘ ਅਮਰਕੋਟ ਤੋਂ ਸਾਡੇ ਨਾਲ ਜੁੜੇ ਨੇ, ਬਹੁਤ ਬਹੁਤ ਸ਼ੁਕਰੀਆ। ਮੈਸੇਜ ਕੋਈ ਨਹੀਂ ਇਹਨਾਂ ਨੇ ਕੀਤਾ ਕਿ ਕਿਹੜਾ ਗੀਤ ਚਲਾਉਣਾ, ਬਸ ਇੱਕੋ ਲਾਈਨ 'ਚ ਲਿਖਤਾ ਜੀ। ਬਸ ਦੇਖੋ ਜੀ, ਮੈਸੇਜ ਕਰਨ ਦੇ ਕੋਈ ਪੈਸੇ ਨਹੀਂ ਲੱਗ ਰਹੇ, ਥੋੜ੍ਹਾ ਵੱਡਾ ਮੈਸੇਜ ਲਿਖ ਸਕਦੇ ਹੋ ਜਿਹਦੇ ਵਿੱਚ ਤੁਸੀਂ ਆਪਣਾ ਨਾਂ, ਆਪਣੇ ਸ਼ਹਿਰ ਦਾ ਨਾਂ, ਉਹ ਤਾਂ ਤੁਸੀਂ ਲਿਖਿਆ ਹੀ ਹੈ, ਕਿਹੜਾ ਗੀਤ ਚਲਾਉਣਾ, ਉਹਦੇ ਸਿੰਗਰ ਦਾ ਨਾਂ ਜਾਂ ਉਹਦੇ ਬੋਲ, ਇਹ ਵੀ ਭੇਜ ਸਕਦੇ ਹੋ। ਜਿਵੇਂ ਕਿ ਇਹਨਾਂ ਨੇ ਭੇਜਿਆ ਹੈ, ਰੰਧਾਵਾ ਜੀ ਕਹਿੰਦੇ ਨੇ ਗੀਤ ਕੋਈ ਵੀ ਸੁਣਾ ਦਿਓ, ਐੱਸ ਐੱਮ ਜਾਵੇਦ, ਗੁਮਲਾ, ਝਾੜਖੰਡ ਤੋਂ। ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਕਰਨ ਦੇ ਲਈ। ਜਗਰਾਜ ਸਿੰਘ, ਗੰਗਾ ਰਾਮ, ਮੋਹਨ ਲਾਲ, ਰਾਜੇਸ਼ਵਰ, ਸੋਨੂ, ਅਰਵਿੰਦ ਕੁਮਾਰ, ਲਾਡੀ ਧਾਲੀਵਾਲ, ਸਮਾਣਾ, ਇਹ ਸਾਰੇ ਦੇ ਸਾਰੇ ਮੈਸੇਜ ਕਰ ਰਹੇ ਨੇ ਪਿੰਡ ਸੰਦੋਹਾ ਨੇੜੇ ਮੋੜ ਮੰਡੀ ਤੋਂ। ਬਹੁਤ ਬਹੁਤ ਸ਼ੁਕਰੀਆ ਜੀ, ਇਸੇ ਤਰ੍ਹਾਂ ਮੈਸੇਜ ਕਰਦੇ ਰਹੋ, ਸਾਡੇ ਨਾਲ ਜੁੜਦੇ ਰਹੋ। ਧਮਕ ਜਲੰਧਰ ਪੈਂਦੀ ਪ੍ਰੋਗਰਾਮ ਦੇ ਵਿੱਚ ਹੁਣ ਸ਼ਿਰਕਤ ਕੀਤੀ ਹੈ ਅਲੀਕਾ, ਤਹਿਸੀਲ ਡੱਬਵਾਲੀ ਤੋਂ, ਰੂਪ ਸਿੰਘ, ਲਖੋਤਰਾ, ਕਰਮਜੀਤ, ਸਰਬਜੀਤ, ਰਾਣੀ, ਸੋਨੂ ਅਤੇ ਰਜਨੀ ਹੋਰਾਂ ਨੇ। ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਕਰਨ ਦੇ ਲਈ। ਔਰ ਆਖਰੀ

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਤਵਕ ਜਲੰਧਰ ਪੈਂਦੀ ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਆਕਾਸ਼ਵਾਣੀ ਦਾ ਇਹ ਜਲੰਧਰ ਕੇਂਦਰ ਹੈ। ਸਟੂਡੀਓ ਘੜੀ ਦੇ ਮੁਤਾਬਕ 12 ਵਜ ਰਹੇ ਨੇ ਅਤੇ ਆਓ ਸੁਣਦੇ ਹਾਂ ਹੁਣ ਸਮਾਚਾਰ ਹਿੰਦੀ ਦੇ ਵਿੱਚ।

0: ਲਓ ਜੀ ਪਿਆਰੇ ਬੱਚਿਓ, ਹਵਾਵਾਂ ਵਾਕਈ ਜਦੋਂ ਤੇਜ਼ ਹੁੰਦੀਆਂ ਨੇ ਤਾਂ ਬਹੁਤ ਸਾਰੀਆਂ ਚੀਜ਼ਾਂ ਉਡਾ ਕੇ ਲੈ ਜਾਂਦੀਆਂ ਨੇ। ਔਰ ਪਿਆਰੇ ਬੱਚਿਓ, ਇਹ ਹਵਾਵਾਂ ਹੀ ਨੇ ਜਿਹੜੀਆਂ ਖੂਬਸੂਰਤ ਠੰਡੀਆਂ ਠੰਡੀਆਂ ਲੱਗਦੀਆਂ ਨੇ, ਔਰ ਕਦੇ ਕਦੇ ਇਹ ਹਵਾਵਾਂ ਗਰਮ ਵੀ ਹੋ ਜਾਂਦੀਆਂ ਨੇ। ਔਰ ਹਵਾ ਉਹੀ ਹੈ, ਬਸ ਉਹਦਾ ਟੈਂਪਰੇਚਰ ਜਦੋਂ ਵੇਰੀ ਕਰਦਾ ਹੈ ਤਾਂ ਫਿਰ ਮੌਸਮ ਤਬਦੀਲ ਹੋ ਜਾਂਦਾ। ਔਰ ਦੇਖੋ ਜੀ, ਸਾਡੇ ਪ੍ਰੋਗਰਾਮ ਦੇ ਵਿੱਚ ਵੀ ਬਹੁਤ ਸਾਰੀਆਂ ਤਬਦੀਲੀਆਂ, ਬਹੁਤ ਸਾਰੇ ਉਤਰਾਅ ਚੜ੍ਹਾਅ ਆਉਂਦੇ ਨੇ, ਕਿਉਂਕਿ ਇਹ ਜ਼ਿੰਦਗੀ ਦਾ ਅਹਿਮ ਹਿੱਸਾ ਨੇ। ਕਿਉਂਕਿ ਜਦੋਂ ਅਸੀਂ ਇੱਕ ਤਰੀਕੇ ਦੇ ਨਾਲ ਤੁਰਦੇ ਜਾਂਦੇ ਹਾਂ ਤਾਂ ਕਈ ਵਾਰੀ ਜ਼ਿੰਦਗੀ ਬੋਰ ਲੱਗਦੀ ਹੈ। ਔਰ ਅਸੀਂ ਪ੍ਰੋਗਰਾਮ ਦੇ ਵਿੱਚ ਵੀ ਇਸੇ ਕਰਕੇ ਅਲੱਗ ਅਲੱਗ ਪਗਡੰਡੀਆਂ, ਸੜਕਾਂ, ਰਾਹਾਂ ਦੇ ਉੱਤੇ ਤੁਰ ਕੇ ਤੁਹਾਡੇ ਤੱਕ ਪਹੁੰਚਦੇ ਹਾਂ ਔਰ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦੇ ਨਾਲ ਜਾਣ ਪਛਾਣ ਕਰਵਾਉਂਦੇ ਹਾਂ ਤੁਹਾਡੀ। ਔਰ ਲਓ ਜੀ, ਹੁਣ ਕੀ ਕਰਨ ਲੱਗੇ ਹਾਂ ਗੁਰਪ੍ਰੀਤ, ਆਪਾਂ ਆਪਣੇ ਇਸ ਪ੍ਰੋਗਰਾਮ ਦਾ ਸਭ ਤੋਂ ਜਿਹੜਾ ਖੂਬਸੂਰਤ ਹਿੱਸਾ ਨਾ ਉਹਦੀ ਸ਼ੁਰੂਆਤ ਕਰਨ ਲੱਗੇ ਹਾਂ। ਅਤੇ ਲਓ ਜੀ ਫਿਰ ਗੁਰਪ੍ਰੀਤ, ਦੱਸੋ ਉਹ ਕਿਹੜਾ ਹਿੱਸਾ ਹੈ?
1: ਜੀ ਬਿਲਕੁਲ, ਜਦੋਂ ਅਸੀਂ ਗੱਲ ਕਰਦੇ ਹਾਂ ਪ੍ਰੋਗਰਾਮ ਬਾਲ ਜਗਤ ਦੀ, ਬਾਲ ਜਗਤ ਦੇ ਵਿੱਚ ਵੱਖ ਵੱਖ ਸਿਲਸਿਲੇ ਜਿਵੇਂ ਕਿ ਸੁਖਦੀਪ ਭਈਆ ਨੇ ਬਾਖੂਬੀ ਦੱਸਿਆ ਕਿ ਲੈ ਕੇ ਆਉਂਦੇ ਹਾਂ ਤੁਹਾਡੇ ਸਾਰਿਆਂ ਦੇ ਲਈ, ਉਹ ਖਾਸ ਕਰਕੇ ਇੱਕ ਸਿਲਸਿਲਾ ਅਜਿਹਾ ਹੈ ਜੋ ਤੁਹਾਡਾ ਸਾਰਿਆਂ ਦਾ ਬਹੁਤ ਹੀ ਜ਼ਿਆਦਾ ਫੇਵਰੇਟ ਵਾਲਾ ਹੈ, ਜਿਸ ਵਿੱਚ ਤੁਹਾਡੀਆਂ ਹਾਜ਼ਰੀਆਂ ਲੱਗਦੀਆਂ ਨੇ। ਆਪਣੀਆਂ ਹਾਜ਼ਰੀਆਂ ਲਗਵਾਉਣ ਲਈ ਤੁਸੀਂ ਵੀ ਵੱਖ ਵੱਖ ਤਰ੍ਹਾਂ ਦੇ ਵਿਸ਼ੇ ਜਿਹੜੇ ਨੇ ਇਸ ਪ੍ਰੋਗਰਾਮ ਦੇ ਜ਼ਰੀਏ, ਖਾਸ ਕਰਕੇ ਆਵਾਮ ਤੱਕ ਆਪਣੀ ਆਵਾਜ਼ ਇਹਨਾਂ ਦੇ ਜ਼ਰੀਏ ਪਹੁੰਚਾ ਸਕਦੇ ਹੋ। ਔਰ ਜਦੋਂ ਇਹ ਆਵਾਜ਼ ਤੁਸੀਂ ਪਹੁੰਚਾਉਣੀ ਹੈ, ਵਿਸ਼ੇ ਚੁਣਨੇ ਨੇ, ਤਿਆਰੀ ਕਰਨੀ ਹੈ ਢੇਰ ਸਾਰੀ। ਔਰ ਜਿਹੜੇ ਬੱਚਿਆਂ ਨੇ ਬਹੁਤ ਸਾਰੀ ਤਿਆਰੀ ਕੀਤੀ ਹੋਈ ਹੈ ਉਹਨਾਂ ਨੇ ਆਪਣੀਆਂ ਰਿਕਾਰਡਿੰਗ ਸਾਨੂੰ ਭੇਜ ਦਿੱਤੀਆਂ ਨੇ। ਅਤੇ ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਖਾਸ ਕਰਕੇ ਕਿ ਰਿਕਾਰਡਿੰਗ ਕਿੱਥੋਂ ਆਈਆਂ ਨੇ, ਹਿਮਾਚਲ ਤੋਂ ਬਹੁਤ ਸਾਰੇ ਬੱਚਿਆਂ ਨੇ ਸਾਨੂੰ ਰਿਕਾਰਡਿੰਗਸ ਕਰਕੇ ਭੇਜੀਆਂ ਨੇ। ਜਦੋਂ ਅਸੀਂ ਸਿਲਸਿਲੇ ਦੀ ਹੁਣ ਸ਼ੁਰੂਆਤ ਕਰਦੇ ਹਾਂ ਨੰਨੀ ਕਲਮ ਤੋਂ, ਆਓ ਸਾਰੇ ਰਲ ਮਿਲ ਕੇ ਸੁਣਦੇ ਹਾਂ ਜੀ ਇਸ ਪ੍ਰੋਗਰਾਮ ਦੇ ਵਿੱਚ ਨੰਨੀ ਕਲਮ ਤੋਂ ਦੀ ਪਹਿਲੀ ਪੇਸ਼ਕਾਰੀ।
2: ਨਮਸਤੇ ਦੋਸਤੋ, ਮੇਰਾ ਨਾਮ ਅਨਵੀ ਹੈ, ਮੈਂ ਕਕਸ਼ਾ ਪੰਜਵੀਂ ਮੈਂ ਪੜ੍ਹਦੀ ਹੂੰ। ਮਿੱਤਰੋ, ਮੈਂ ਆਜ ਬਾਲ ਜਗਤ ਪ੍ਰੋਗਰਾਮ ਮੈਂ ਇੱਕ ਕਵਿਤਾ ਸੁਣਾਉਣਾ ਚਾਹੂੰਗੀ ਜਿਸਕਾ ਸ਼ੀਰਸ਼ਕ ਹੈ ਕਿਰਨ। ਅਰੇ ਕਿਰਨ, ਤੂੰ ਉੱਠਕਰ ਇਤਨੀ ਜਲਦੀ ਆ ਚਲੀ ਆਈ, ਮੈਂ ਤੋ ਬਿਸਤਰ ਮੇ ਸੇ ਆਪਣੇ ਅਬ ਤੱਕ ਨਿਕਲ ਨਾ ਪਾਏ, ਕੱਲ ਤੋ ਤੇਰੇ ਸਾਥ ਸ਼ਾਮ ਤੱਕ ਖੇਲ ਬਹੁਤ ਸੇ ਖੇਲੀ ਮੈਂ, ਪਰ ਜਬ ਤੂੰ ਚਲਦੀ ਸੋਨੇ ਕੋ ਤੋ ਰਹਿ ਗਈ ਅਕੇਲੀ ਮੈਂ, ਤੂੰ ਤੋ ਸੁਖ ਸੇ ਸੋਈ ਹੋਗੀ ਪਰ ਮੁਝਕੋ ਨੀਂਦ ਨਾ ਆਈ, ਪਰੀ ਕਥਾਏ ਪੜ੍ਹਤੇ ਪੜ੍ਹਤੇ ਬੜੀ ਦੇਰ ਮੈਂ ਸੋ ਪਾਈ, ਕਹਿਣੇ ਲਗੀ ਕਿਰਨੀਆਂ ਸੁਣਕਰ ਮੈਂ ਹੀ ਕਬ ਸੋ ਪਾਤੀ ਹੂੰ, ਤੁਮੇ ਸੁਲਾਕਰ ਏਕ ਦੂਸਰੀ ਦੁਨੀਆ ਮੇ ਮੈਂ ਜਾਤੀ ਹੂੰ, ਬੱਚੇ ਜੋ ਬਿਸਤਰ ਮੈਂ ਸੋਏ ਹੋਤੇ ਉਹਨੇ ਜਗਾਤੀ ਹੂੰ, ਵਹਾਂ ਸ਼ਾਮ ਹੋ ਜਾਤੀ ਹੈ ਤੋ ਲੋਟ ਯਹਾਂ ਫਿਰ ਆਤੀ ਹੂੰ। ਧੰਨਵਾਦ।
0: ਲਓ ਜੀ, ਅਨਵੀ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹਿਮਾਚਲ ਤੋਂ ਸਾਨੂੰ ਵਿਸ਼ੇਸ਼ ਕਰਕੇ ਰਿਕਾਰਡਿੰਗ ਕੀਤੀ ਹੈ। ਔਰ ਗੁਰਪ੍ਰੀਤ, ਇਹ ਵਾਲੀ ਜਿਹੜੀ ਰਿਕਾਰਡਿੰਗ ਹੈ ਨਾ, ਇਹ ਪਤਾ ਕਿੰਨੇ ਕਰਕੇ ਸਾਨੂੰ ਭੇਜੀ ਹੈ? ਇੱਕ ਰਕੇਸ਼ ਡੋਗਰਾ ਜੀ ਨੇ, ਜਿਹੜੇ ਦਾਦਾ ਜੀ ਨੇ ਇੱਕ ਬੱਚੇ ਦੇ, ਔਰ ਉਹਨਾਂ ਨੇ ਬੜਾ ਅੱਛਾ ਉਪਰਾਲਾ ਕੀਤਾ। ਉਹ ਕਹਿੰਦੇ ਵੀ ਦੇਖੋ, ਹਿਮਾਚਲ ਅਤੇ ਪੰਜਾਬ ਦਾ ਡਿਸਟੈਂਸ ਬਹੁਤ ਹੈ, ਔਰ ਇਸ ਡਿਸਟੈਂਸ ਨੂੰ ਘਟਾਇਆ ਕਿਵੇਂ ਜਾਵੇ, ਬੱਚਿਆਂ ਦੀ ਬਾਲ ਜਗਤ ਦੇ ਵਿੱਚ ਹਾਜ਼ਰੀ ਕਿਵੇਂ ਲਗਾਈ ਜਾਵੇ।
1: ਜੀ ਬਿਲਕੁਲ, ਜਦੋਂ ਅਸੀਂ ਹਾਜ਼ਰੀ ਲਗਾਉਣ

0: ਦੀ ਗੱਲ ਕਰਦੇ ਹਾਂ ਤੇ ਬਹੁਤ ਸਾਰੇ ਉਪਰਾਲੇ ਜਿਹੜੇ ਨੇ ਉਹ ਕੀਤੇ ਜਾਣੇ ਵੀ ਚਾਹੀਦੇ ਨੇ। ਜਦੋਂ ਅਸੀਂ ਸਿਰਫ ਤੇ ਸਿਰਫ ਆਪਣੇ ਬੱਚੇ ਦੀ ਪਰਫਾਰਮੈਂਸ ਨੂੰ ਭੇਜਦੇ ਹਾਂ ਸਾਨੂੰ ਖੁਸ਼ੀ ਹੁੰਦੀ ਹੈ, ਵਧੀਆ ਲੱਗਦਾ, ਲੇਕਿਨ ਜਦੋਂ ਅਜਿਹਾ ਉਪਰਾਲਾ ਕੀਤਾ ਜਾਂਦਾ ਜਿਸ ਦੇ ਵਿੱਚ ਬਹੁਤ ਸਾਰੇ ਬੱਚਿਆਂ ਦੀ ਐਂਟਰੀ ਇੱਕ ਹੀ ਇਨਸਾਨ ਵੱਲੋਂ ਲਵਾਈ ਜਾਂਦੀ ਹੈ, ਤਾਂ ਮਤਲਬ ਹੈ ਕਿ ਉਹ ਇਨਸਾਨ ਚਾਹੁੰਦਾ ਹੈ ਕਿ ਦੂਸਰੇ ਵੀ ਅੱਗੇ ਆ ਸਕਣ, ਉਹਨਾਂ ਨੂੰ ਵੀ ਚੰਗਾ ਪਲੇਟਫਾਰਮ ਮਿਲ ਸਕੇ। ਸੋ ਬਹੁਤ ਹੀ ਵਧੀਆ ਉਪਰਾਲਾ ਜੀ। ਇਸ ਉਪਰਾਲੇ ਦੇ ਤਹਿਤ ਹੀ ਜਦੋਂ ਅਸੀਂ ਨੰਨੀ ਕਲਮ ਦੀ ਗੱਲ ਕਰਦੇ ਹਾਂ ਤਾਂ ਨੰਨੀ ਕਲਮ ਤੋਂ ਦੇ ਸਿਲਸਿਲੇ ਦੇ ਤਹਿਤ ਵੱਖ ਵੱਖ ਹਾਜ਼ਰੀਆਂ ਜਿਹੜੀਆਂ ਨੇ ਤੁਹਾਡੇ ਸਾਹਮਣੇ ਜ਼ਰੂਰ ਤੇ ਜ਼ਰੂਰ ਲੱਗਣਗੀਆਂ। ਲੇਕਿਨ ਹੁਣ ਵਾਰੀ ਹੈ ਜੀ ਦਿਵਾਂਸ਼ ਦੀ, ਆਓ ਸਾਰੇ ਰਲ ਮਿਲ ਕੇ ਸੁਣਦੇ ਹਾਂ ਉਸ ਦੀ ਆਵਾਜ਼।
1: ਨਮਸਤੇ ਸਾਥੀਓ, ਮੇਰਾ ਨਾਮ ਦੇਵਾਂਸ਼ ਹੈ, ਮੈਂ 5ਵੀਂ ਕਕਸ਼ਾ ਕਾ ਛਾਤਰ ਹੂੰ। ਮਿੱਤਰੋ, ਆਜ ਮੈਂ ਆਪਕੋ ਬਾਲ ਜਗਤ ਪ੍ਰੋਗਰਾਮ ਮੇ ਜੋ ਰਚਨਾ ਸੁਣਾਨੇ ਵਾਲਾ ਹੂੰ, ਉਸਕਾ ਟਾਈਟਲ ਚਾਂਦ ਕਾ ਕੁਰਤਾ ਹੈ, ਜਿਸੇ ਜਾਨੇ ਮਾਨੇ ਕਵੀ ਰਾਮਧਾਰੀ ਸਿੰਘ ਦਿਨਕਰ ਦੁਆਰਾ ਰਚਾ ਗਿਆ ਹੈ। ਹਟਕਰ ਬੈਠਾ ਚੰਦ ਇੱਕ ਦਿਨ ਮਾਤਾ ਸੇ ਇਹ ਬੋਲਾ, ਸਿਲਵਾ ਦੋ ਮਾਂ ਮੁਝੇ ਉਨਕਾ ਇੱਕ ਮੋਟਾ ਝਿੰਗੋਲਾ। ਸਨਸਨ ਚਲਤੀ ਹਵਾ ਰਾਤ ਭਰ ਜਾੜੇ ਸੇ ਮੈਂ ਮਰਤਾ ਹੂੰ, ਠਿਠੁਰ ਠਿਠੁਰ ਕਰ ਕਿਸੀ ਤਰ੍ਹਾਂ ਯਾਤਰਾ ਪੂਰੀ ਕਰਤਾ ਹੂੰ। ਆਸਮਾਨ ਕਾ ਸਫ਼ਰ ਔਰ ਇਹ ਮੌਸਮ ਹੈ ਜਾੜੇ ਕਾ, ਨਾ ਹੋ ਅਗਰ ਤੋ ਲਾ ਦੋ ਕੁਰਤਾ ਹੀ ਕੋਈ ਭਾੜੇ ਕਾ। ਬੱਚੇ ਕੀ ਸੁਨ ਬਾਤ ਕਹਾ ਮਾਤਾ ਨੇ, ਅਰੇ ਸਲੋਨੇ ਕੁਸ਼ਲ ਕਰੇ ਭਗਵਾਨ, ਲਗੇ ਮਤ ਤੁਝੇ ਜਾਦੂ ਟੋਨੇ। ਜਾੜੇ ਕੀ ਤੋ ਬਾਤ ਠੀਕ ਹੈ ਪਰ ਮੈਂ ਤੋ ਡਰਤੀ ਹੂੰ, ਇੱਕ ਨਾਪ ਮੈਂ ਕਭੀ ਨਹੀਂ ਤੁਝਕੋ ਦੇਖਾ ਕਰਤੀ ਹੂੰ, ਕਭੀ ਇੱਕ ਅੰਗੁਲ ਭਰ ਚੌੜਾ ਕਭੀ ਇੱਕ ਫੁੱਟ ਮੋਟਾ, ਬੜਾ ਕਿਸੀ ਦਿਨ ਹੋ ਜਾਤਾ ਹੈ ਔਰ ਕਿਸੀ ਦਿਨ ਛੋਟਾ, ਘਟਤਾ ਬੜਤਾ ਰੋਜ਼ ਕਿਸੀ ਦਿਨ ਐਸਾ ਵੀ ਕਰਤਾ ਹੈ, ਨਹੀਂ ਕਿਸੀ ਕੀ ਵੀ ਆਂਖੋਂ ਕੋ ਦਿਖਲਾਈ ਪੜਤਾ ਹੈ। ਅਬ ਤੂੰ ਹੀ ਤੋ ਬਤਾ ਨਾਪ ਤੇਰੀ ਕਿਸ ਰੋਜ਼ ਲਿਵਾਏ ਸੀ ਦੇ ਇੱਕ ਝਿੰਗੋਲਾ, ਜੋ ਹਰ ਰੋਜ਼ ਬਦਨ ਮੇ ਆਏ। ਧੰਨਵਾਦ।
2: ਲਓ ਜੀ, ਦਿਵਾਂਸ਼ ਦਾ ਵੀ ਬਹੁਤ ਬਹੁਤ ਧੰਨਵਾਦ, ਜਿਹਨੇ ਇੰਨੀ ਖੂਬਸੂਰਤ ਚੰਦ ਦੇ ਕੁੜਤੇ ਵਾਲੀ ਕਵਿਤਾ ਸੁਣਾਈ ਹੈ। ਔਰ ਦੇਖੋ ਜੀ, ਗੁਰਪ੍ਰੀਤ ਬੱਚੇ ਕਿੰਨੇ ਹੁਸ਼ਿਆਰ ਨੇ ਕਿ ਉਹਨਾਂ ਨੂੰ ਪਤਾ ਕਿ ਬਾਲ ਜਗਤ ਦੇ ਵਿੱਚ ਅਸੀਂ ਕੋਈ ਵਧੀਆ ਵਾਲੀ ਪਰਫਾਰਮੈਂਸ ਦੇਣੀ ਹੈ, ਅਤੇ ਉਹਨਾਂ ਨੇ ਨਾ ਬੜਾ ਖੂਬਸੂਰਤ ਬੜਾ ਫੇਮਸ ਹਿੰਦੀ ਦੇ ਕਵੀ ਜਿਹੜੇ ਰਾਮਧਾਰੀ ਦਿਨਕਰ ਨੇ ਉਹਨਾਂ ਦੀ ਕਵਿਤਾ ਸਿਲੈਕਟ ਕੀਤੀ। ਔਰ ਪਿਆਰੇ ਬੱਚਿਓ, ਇਹਦੇ ਲਈ ਤੁਸੀਂ ਵਾਕਿਆ ਜੀ ਸ਼ਾਬਾਸ਼ੀ ਦੇ ਪਾਤਰ ਹੁੰਦੇ ਹੋ। ਔਰ ਬਾਲ ਜਗਤ ਦੇ ਵਿੱਚ ਜਦੋਂ ਤੁਸੀਂ ਹਾਜ਼ਰੀਆਂ ਲਗਵਾਉਂਦੇ ਹੋ ਨਾ, ਤਾਂ ਬੜਾ ਮਜ਼ਾ ਆਉਂਦਾ ਹੈ, ਤੁਹਾਡੀਆਂ ਪਰਫਾਰਮੈਂਸ ਦੇ ਨਾਲ ਸਾਡੇ ਬਾਲ ਜਗਤ ਨੂੰ 4 ਚੰਦ ਲੱਗ ਜਾਂਦੇ ਨੇ। ਔਰ ਅੱਜ ਦੇਖੋ ਜੀ, ਸਾਡੇ ਕੋਲ ਖੂਬ ਸਾਰੀਆਂ 9-10 ਪਰਫਾਰਮੈਂਸ ਪਹੁੰਚੀਆਂ ਨੇ, ਔਰ ਇਸ ਤੋਂ ਇਲਾਵਾ ਇੱਕ ਖੂਬਸੂਰਤ ਜੀ ਕਹਾਣੀ ਵੀ ਬੱਚੇ ਨੇ ਰਿਕਾਰਡ ਕਰਕੇ ਭੇਜੀ ਹੈ, ਜਿਹੜੀ ਤੁਹਾਡੀ ਨਜ਼ਰ ਕਰਾਂਗੇ। ਔਰ ਗੁਰਪ੍ਰੀਤ, ਹੁਣ ਅਗਲਾ ਕਿਹੜਾ ਬੱਚਾ ਆ ਰਿਹਾ ਹੈ?
0: ਸੋ ਜਦੋਂ ਅਸੀਂ ਬੱਚਿਆਂ ਦੀ ਹਾਜ਼ਰੀਆਂ ਦੀ ਗੱਲ ਕਰਦੇ ਹਾਂ ਤਾਂ ਵੱਖ ਵੱਖ ਤਰ੍ਹਾਂ ਦੀਆਂ ਹਾਜ਼ਰੀਆਂ ਬੱਚੇ ਪ੍ਰੋਗਰਾਮ ਬਾਲ ਜਗਤ ਦੇ ਵਿੱਚ ਨੰਨੀ ਕਲਮਤੂ ਦੇ ਜ਼ਰੀਏ ਲਗਾ ਰਹੇ ਨੇ। ਸੋ ਜਦੋਂ ਸੁਖਦੀਪ ਅਗਲੇ ਬੱਚੇ ਦੀ ਗੱਲ ਕਰਦੇ ਹਾਂ ਤੇ ਅਗਲਾ ਬੱਚਾ ਜਿਹੜਾ ਹੈ ਉਹ ਸਾਰਿਕਾ, ਸਾਡੇ ਕੋਲ ਕਵਿਤਾ ਬਹੁਤ ਹੀ ਸੋਹਣੇ ਤਰੀਕੇ ਨਾਲ ਜਿਸਨੇ ਰਿਕਾਰਡ ਕਰਕੇ ਭੇਜੀ ਹੋਈ ਹੈ, ਜਿਹੜੀ ਹੈ ਜੀ ਖਾਸ ਕਰਕੇ ਬਾਰਿਸ਼ ਦੀਆਂ ਬੂੰਦਾਂ ਦੇ ਉੱਪਰ ਪਹਿਲੀ ਬੂੰਦ। ਆਓ ਸਾਰੇ ਰਲ ਮਿਲ ਕੇ ਸੁਣਦੇ ਹਾਂ।
1: ਨਮਸਤੇ ਮਿੱਤਰੋ, ਮੇਰਾ ਨਾਮ ਸਾਰਿਕਾ ਹੈ, ਮੈਂ 6ਵੀਂ ਕਕਸ਼ਾ ਕੀ ਛਾਤਰਾ ਹੂੰ। ਦੋਸਤੋ, ਆਜ ਮੈਂ ਆਪਕੋ ਬਾਲ ਜਗਤ ਪ੍ਰੋਗਰਾਮ ਮੇਂ ਜੋ ਕਵਿਤਾ ਸੁਣਾਨੇ ਜਾ ਰਹੀ ਹੂੰ, ਉਸਕਾ ਟਾਈਟਲ ਹੈ ਪਹਿਲੀ ਬੂੰਦ। ਵਹ ਪਾਵਸ ਕਾ ਪ੍ਰਥਮ ਦਿਵਸ ਜਬ ਪਹਿਲੀ ਬੂੰਦ ਧਰਾ ਪਰ ਆ ਅੰਕੁਰ ਪੂਰ ਪੜਾ ਧਰਤੀ ਸੇ, ਨਵ ਜੀਵਨ ਕੀਲੇ ਅੰਗੜਾ ਧਰਤੀ ਕੇ ਸੂਖੇ ਅਧਰੋਂ ਪਰ ਗਿਰੀ ਬੂੰਦ ਅੰਮ੍ਰਿਤ ਕੀ ਆਕਰ, ਵਸੁੰਧਰਾ ਕੀ ਰੋਮਾਵਲੀ ਸੀ ਹਰੀ ਧੂਪ ਪੁਲ ਕੀ ਮੁਸਕਾਏ, ਪਹਿਲੀ ਬੂੰਦ ਧਰਾ ਪਰ ਆਈ ਆਸਮਾਨ ਮੇਂ ਉੱਠਤਾ ਸਾ ਲਗਾ ਬਿਜਲੀਓਂ ਕੇ ਸਰਨਿਮ ਸਾ, ਬਜਾ ਨਗਾੜੇ ਜਾਗਾ ਰਹੇ ਹੈ ਬਾਦਲ ਧਰਤੀ ਕੀ ਤਰਨਾ, ਪਹਿਲੀ ਬੂੰਦ ਧਰਾ ਪਰ ਆ ਨੀਲੇ ਨੈਨੋ ਸਾ ਯੇ ਅੰਬਰ ਕਾਲੀ ਪੁਤਲੀ ਸੇ ਯੇ ਜਲਦ ਕਰਨਾ ਬਿਗਲਿਤ ਅਸ਼ਰੂ ਬਹਾ ਬਹਿਕਰ, ਧਰਤੀ ਕੀ ਚੀਰ ਪਿਆਸ ਬੁਝਾਈ ਬੂੜੀ ਧਰਤੀ ਸਸ ਸਿਆਮਲਾ ਬਰਨੇ ਕੋ ਫਿਰ ਸੇ ਲਲਚਾਈ, ਪਹਿਲੀ ਬੂੰਦ ਧਰਾ ਪਰ ਆਈ। ਧੰਨਵਾਦ।
0: ਸੋ ਜਦੋਂ ਅਸੀਂ ਪ੍ਰੋਗਰਾਮ ਬਾਲ ਜਗਤ ਦੇ ਵਿੱਚ ਬੱਚਿਆਂ ਦੀ ਹਾਜ਼ਰੀਆਂ ਦੀ ਗੱਲ ਕਰ ਰਹੇ ਹਾਂ ਤਾਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਵੱਖ ਵੱਖ ਵਿਸ਼ੇ ਬੱਚੇ ਲੈ ਕੇ ਆਉਂਦੇ ਨੇ, ਔਰ ਇਹਨਾਂ ਵਿਸ਼ਿਆਂ ਦੇ ਜ਼ਰੀਏ ਪਤਾ ਚੱਲਦਾ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਸਾਰਿਆਂ ਨੇ ਹੀ ਖਾਸ ਕਰਕੇ ਤਿਆਰੀ ਕੀਤੀ ਹੋਈ ਹੈ, ਔਰ ਇਹ ਵਿਸ਼ੇ ਉਹ ਹੁੰਦੇ ਨੇ ਜਿਹੜੇ ਕਿ ਉਹਨਾਂ ਦਿਨਾਂ ਮਹੀਨਿਆਂ ਦੇ ਵਿੱਚ ਅਸੀਂ ਖਾਸ ਕਰਕੇ ਮਨਾ ਰਹੇ ਹੁੰਦੇ ਹਾਂ। ਤੁਸੀਂ ਵੀ ਆਪਣੀ ਆਵਾਜ਼ ਆਵਾਮ ਤੱਕ ਪਹੁੰਚਾ ਸਕਦੇ ਹੋ।

0: ਆਪਣੀ ਰਿਕਾਰਡਿੰਗ ਜਿਹੜੀ ਹੈ ਕਰਕੇ ਸਾਨੂੰ ਜ਼ਰੂਰ ਤੇ ਜ਼ਰੂਰ ਭੇਜ ਸਕਦੇ ਹੋ ਸੁਖਦੀਪ ਜੀ, ਜਲਦ ਹੀ ਤੁਹਾਨੂੰ ਆਪਣਾ ਨੰਬਰ ਜ਼ਰੂਰ ਤੇ ਜ਼ਰੂਰ ਦੱਸਣਗੇ।
1: ਲਓ ਜੀ ਪਿਆਰੇ ਬੱਚਿਓ, ਨੰਬਰ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ, ਪਰ ਉਸ ਤੋਂ ਪਹਿਲਾਂ ਨਾ ਸਕਸ਼ਮ ਨੇ ਜਿਹੜੀ ਖੂਬਸੂਰਤ ਆਪਣੀ ਆਵਾਜ਼ ਦੇ ਵਿੱਚ ਰਿਕਾਰਡਿੰਗ ਕਰਕੇ ਭੇਜੀ ਹੈ ਔਰ ਬਾਦਲ ਕਵਿਤਾ ਉਹਨੇ ਸਾਨੂੰ ਇਸ ਪ੍ਰੋਗਰਾਮ ਦੇ ਵਿੱਚ ਅੱਜ ਸੁਣਾਉਣੀ ਹੈ, ਤਾਂ ਸਭ ਤੋਂ ਪਹਿਲਾਂ ਉਹ ਸੁਣਦੇ ਹਾਂ ਔਰ ਫਿਰ ਤੁਹਾਡੇ ਨਾਲ ਮੈਂ ਆਪਣਾ ਫੋਨ ਨੰਬਰ ਸਾਂਝਾ ਕਰਾਂਗਾ। ਆਓ ਪਿਆਰੇ ਬੱਚਿਓ ਸੁਣਦੇ ਹਾਂ ਸਕਸ਼ਮ ਦੀ ਆਵਾਜ਼ ਵਿੱਚ ਇਹ ਖੂਬਸੂਰਤ ਜਿਹੀ ਕਵਿਤਾ।
2: ਹੈਲੋ ਦੋਸਤੋ, ਮੇਰਾ ਨਾਮ ਸਕਸ਼ਮ ਹੈ, ਮੈਂ 8ਵੀਂ ਕਕਸ਼ਾ ਮੈਂ ਪੜ੍ਹਤਾ ਹੂੰ। ਸਾਥੀਓ, ਆਜ ਮੈਂ ਆਪਕੋ ਬਾਲ ਜਗਤ ਪ੍ਰੋਗਰਾਮ ਮੇਂ ਜੋ ਰਚਨਾ ਸੁਣਾਨੇ ਜਾ ਰਹਾ ਹੂੰ, ਉਸਕਾ ਟਾਈਟਲ ਹੈ ਬਾਦਲ। ਦੇਖੋ ਕਾਲਾ ਬਾਦਲ ਆਇਆ, ਚਾਰੋਂ ਔਰ ਅੰਧੇਰਾ ਛਾਇਆ, ਹਵਾ ਮਚਾਏ ਕਿਤਨਾ ਸ਼ੋਰ, ਛਮ ਛਮ ਨਾਚੇ ਵਨ ਮੇਂ ਮੋਰ, ਆਸਮਾਨ ਮੇਂ ਬਿਜਲੀ ਚਮਕੇ, ਜ਼ੋਰ ਜ਼ੋਰ ਸੇ ਬਾਦਲ ਗਰਜੇ, ਘਨ ਗਰਜਨ ਸੇ ਡਰਾ ਦੀਆ ਹੈ, ਸੂਰਜ ਕੋ ਵੀ ਛਿਪਾ ਦੀਆ ਹੈ, ਰਿਮਝਿਮ ਰਿਮਝਿਮ ਬਰਸਾ ਪਾਨੀ, ਛਾਤਾ ਤਾਨ ਖੜੀ ਹੈ ਨਾਨੀ, ਇੰਦਰਧਨੁਸ਼ ਹੈ ਕਿਤਨਾ ਪਿਆਰਾ, ਸਾਤ ਰੰਗ ਕਾ ਬਨਾ ਨਿਆਰਾ, ਬਾਦਲ ਕਹਾਂ ਸੇ ਆਤੇ ਹੋ ਔਰ ਕਹਾਂ ਕੋ ਜਾਤੇ ਹੋ, ਨਹੀਂ ਕਿਸੀ ਕਾ ਮੁਝਕੋ ਡਰ ਹੈ, ਪਰਵਤ ਸਾਗਰ ਮੇਰਾ ਘਰ ਹੈ, ਧਰਤੀ ਕੋ ਜਬ ਲਗਤੀ ਪਿਆਸ, ਹੋ ਜਾਤੀ ਵਹ ਖੂਬ ਉਦਾਸ, ਮੈਂ ਆਕਾਸ਼ ਪਰ ਆਤਾ ਹੂੰ, ਢੇਰੋ ਜਲ ਬਰਸਾਤਾ ਹੂੰ। ਧੰਨਵਾਦ।
1: ਧੰਨਵਾਦ ਉਹਨਾਂ ਸਾਰੇ ਬੱਚਿਆਂ ਦਾ ਜਿਨ੍ਹਾਂ ਨੇ ਸਾਨੂੰ ਖੂਬਸੂਰਤ ਵਾਲੀਆਂ ਰਿਕਾਰਡਿੰਗ ਕਰਕੇ ਭੇਜੀਆਂ ਨੇ। ਔਰ ਬਾਲ ਜਗਤ ਦਾ ਸਿਲਸਿਲਾ ਚੱਲਦਾ ਪਿਆ ਪਿਆਰੇ ਬੱਚਿਓ, ਔਰ ਬਾਲ ਜਗਤ ਹਰ ਐਤਵਾਰ ਨੂੰ ਆਉਂਦਾ ਹੈ 12:05 'ਤੇ, ਔਰ ਪਿਆਰੇ ਬੱਚਿਆਂ ਦੀਆਂ ਖੂਬ ਸਾਰੀਆਂ ਹਾਜ਼ਰੀਆਂ ਲੱਗਦੀਆਂ ਨੇ ਇਸ ਪ੍ਰੋਗਰਾਮ ਦੇ ਵਿੱਚ। ਲਓ ਜੀ ਪਿਆਰੇ ਬੱਚਿਓ, ਕਾਪੀ ਪੈੱਨ ਚੁੱਕੋ ਜਾਂ ਆਪਣੇ ਮੋਬਾਈਲ ਫੋਨ ਦੇ ਉੱਤੇ ਹੀ ਨੰਬਰ ਸਾਡਾ ਨੋਟ ਕਰ ਲਓ, ਸੇਵ ਕਰ ਲਓ, ਜੋ ਹੈ ਜੀ 8284851799, ਯਾਨੀ 8284851789।
0: ਜੀ ਬਿਲਕੁਲ, ਇਸ ਨੰਬਰ ਦੇ ਉੱਪਰ ਤੁਸੀਂ ਆਪਣੀਆਂ ਰਿਕਾਰਡਿੰਗਸ ਜ਼ਰੂਰ ਤੇ ਜ਼ਰੂਰ ਭੇਜਣੀਆਂ ਨੇ ਔਰ ਆਪਣੀ ਆਵਾਜ਼ ਸਾਰਿਆਂ ਤੱਕ ਪਹੁੰਚਾ ਸਕਦੇ ਹੋ। ਜਿਹੜਾ ਵੀ ਸੰਦੇਸ਼ ਤੁਸੀਂ ਖਾਸ ਕਰਕੇ ਸਾਰਿਆਂ ਨੂੰ ਦੇਣਾ ਚਾਹੁੰਦੇ ਹੋ, ਤੁਸੀਂ ਭੇਜ ਸਕਦੇ ਹੋ। ਔਰ ਇਸ ਦੇ ਨਾਲ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਲਿਖਣ ਦੀ, ਪੜ੍ਹਨ ਦੀ ਅਤੇ ਸੁਣਨ ਦੀ, ਇਹ ਚੀਜ਼ਾਂ ਬਹੁਤ ਜ਼ਿਆਦਾ ਜ਼ਰੂਰੀ ਨੇ, ਕਿਉਂਕਿ ਜਦੋਂ ਵੀ ਅਸੀਂ ਪੜ੍ਹਦੇ ਹਾਂ ਢੇਰ ਸਾਰੀ ਸ਼ਬਦਾਵਲੀ ਸਾਡੇ ਕੋਲ ਇਕੱਠੀ ਹੋ ਜਾਂਦੀ ਹੈ। ਜਿਹੜੀ ਵੀ ਭਾਸ਼ਾ ਦੇ ਵਿੱਚ ਅਸੀਂ ਮੁਹਾਰਤ ਹਾਸਲ ਕਰਨੀ ਹੁੰਦੀ ਹੈ, ਉਸਦੀ ਬਹੁਤ ਸਾਰੀ ਸ਼ਬਦਾਵਲੀ ਸਾਡੇ ਕੋਲ ਹੋਣੀ ਚਾਹੀਦੀ। ਇਸ ਕਰਕੇ ਅਸੀਂ ਉਮੀਦ ਕਰਦੇ ਕਿ ਤੁਸੀਂ ਜ਼ਰੂਰ ਤੇ ਜ਼ਰੂਰ ਰੀਡਿੰਗ ਕਰੋਗੇ, ਜ਼ਿਆਦਾ ਤੋਂ ਜ਼ਿਆਦਾ ਰਿਕਾਰਡਿੰਗ ਜਿਹੜੀਆਂ ਨੇ ਉਹ ਪ੍ਰੋਗਰਾਮ ਬਾਲ ਜਗਤ ਵਿੱਚ ਕਰਕੇ ਭੇਜੋਗੇ। ਸੋ ਹੁਣ ਵਾਰੀ ਆ ਚੁੱਕੀ ਹੈ ਜੀ ਅਗਲੇ ਬੱਚੇ ਦੀ, ਆਓ ਸਾਰੇ ਰਲ ਮਿਲ ਕੇ ਰੁੱਖ ਕਰਦੇ ਹਾਂ ਅਭੇ ਸ਼ਰਮਾ ਦੀ ਇਸ ਪਰਫਾਰਮੈਂਸ ਦੇ ਵੱਲ, ਜਿਸ ਦੇ ਵਿੱਚ ਖਾਸ ਕਰਕੇ ਉਸਨੇ ਪੇੜ ਲਗਾਓ ਦੀ ਗੁਹਾਰ ਲਗਾਈ ਹੈ।
3: ਨਮਸਤੇ ਸਾਥੀਓ, ਮੇਰਾ ਨਾਮ ਅਭੇ ਸ਼ਰਮਾ ਹੈ, ਮੈਂ ਕਕਸ਼ਾ 9ਵੀਂ ਕਾ ਛਾਤਰ ਹੂੰ। ਆਜ ਮੈਂ ਆਪਕੋ ਬਾਲ ਜਗਤ ਕਾਰਿਕ੍ਰਮ ਮੈਂ ਇੱਕ ਰਚਨਾ ਸੁਣਾਨਾ ਚਾਹਤਾ ਹੂੰ, ਜਿਸਕਾ ਸ਼ੀਰਸ਼ਕ ਹੈ ਪੇੜ ਲਗਾਓ। ਪੇੜ ਲਗਾਓ, ਪੇੜ ਲਗਾਓ, ਸਾਰੇ ਮਿਲਕਰ ਪੇੜ ਲਗਾਓ, ਪੇੜੋ ਸੇ ਹੈ ਸਬਕਾ ਜੀਵਨ, ਪੇੜ ਹੀ ਦੇਤੇ ਹੈ ਆਕਸੀਜਨ, ਜਗ੍ਹਾ ਜਗ੍ਹਾ ਪਰ ਪੇੜ ਲਗਾਓ, ਸਾਰੇ ਮਿਲਕਰ ਪੇੜ ਲਗਾਓ, ਸ਼ੁੱਧ ਹੋਗੀ ਅਗਰ ਜਲਵਾਯੂ ਸਭ ਲੰਬੀ ਹੋਗੀ ਸਬਕੇ ਆਯੂ, ਯਹੀ ਸੋਚ ਕਰ ਪੇੜ ਲਗਾਓ, ਸਾਰੇ ਮਿਲਕਰ ਪੇੜ ਲਗਾਓ, ਚਾਹੇ ਜੈਸਾ ਵੀ ਹੋ ਪੌਦਾ, ਸਬਕਾ ਆਪਣਾ ਆਪਣਾ ਪੌਦਾ, ਚਾਰੋਂ ਔਰ ਹਰਿਆਲੀ ਲਾਓ, ਸਾਰੇ ਮਿਲਕਰ ਪੇੜ ਲਗਾਓ, ਕਾਟੇ ਨਾ ਹਮ ਭੂਲ ਕਰ ਕਭੀ ਇਸਕੇ ਅੰਦਰ ਛਿਪੀ ਔਸ਼ਧੀ, ਆਪਣਾ ਆਪਣਾ ਤਨ ਮਨ ਸਵਸਥ ਬਣਾਓ, ਸਾਰੇ ਮਿਲਕਰ ਪੇੜ ਲਗਾਓ, ਸਬਕੋ ਏਕ ਲਗਾਨਾ ਹੋਗਾ, ਪਰਿਆਵਰਣ ਬਚਾਨਾ ਹੋਗਾ, ਜਿਨ ਜਿਨ ਮੈਂ ਇਹ ਭਾਵ ਜਗਾਓ, ਸਾਰੇ ਮਿਲਕਰ ਪੇੜ ਲਗਾਓ। ਧੰਨਵਾਦ।
0: ਜੀ ਬਿਲਕੁਲ, ਜਦੋਂ ਅਸੀਂ ਪੇੜ ਲਗਾਓ ਦੀ ਗੱਲ ਕਰਦੇ ਹਾਂ, ਰੁੱਖ ਬਹੁਤ ਸਾਰੇ ਇਨਸਾਨਾਂ ਨੇ ਲਗਾ ਚੁੱਕੇ ਨੇ ਜਦੋਂ ਅਸੀਂ ਖਾਸ ਕਰਕੇ ਹਫ਼ਤਾ ਮਨਾਇਆ। ਹੁਣ ਆਸ ਉਮੀਦ ਕਰਦੇ ਹਾਂ ਕਿ ਤੁਸੀਂ ਬੱਚੇ ਸਾਰੇ ਹੀ ਉਹਨਾਂ ਦਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਧਿਆਨ ਰੱਖਦੇ ਹੋਵੋਗੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੀ ਤੁਸੀਂ ਪੌਦੇ ਲਗਾਏ ਨੇ ਉਹ ਵੱਡੇ ਵੱਡੇ ਰੁੱਖ ਜਿਹੜੇ ਨੇ ਜ਼ਰੂਰ ਤੇ ਜ਼ਰੂਰ ਸਮਾਂ ਰਹਿੰਦੇ ਆ ਬਣ ਜਾਣਗੇ, ਲੇਕਿਨ ਉਹਨਾਂ ਨੂੰ ਬਹੁਤ ਸਾਰਾ ਪਿਆਰ ਔਰ ਬਹੁਤ ਸਾਰਾ ਸਮਾਂ ਦੇਣ ਦੀ ਜ਼ਰੂਰਤ ਹੈ। ਸੋ ਆਸ ਉਮੀਦ ਕਰਦੇ ਹਾਂ ਕਿ ਪ੍ਰੋਗਰਾਮ ਦੇ ਜ਼ਰੀਏ ਜਿਹੜੀਆਂ ਆਵਾਜ਼ਾਂ ਤੁਹਾਡੇ ਤੱਕ ਪਹੁੰਚਦੀਆਂ ਨੇ ਉਹਨਾਂ ਦੇ ਪਿੱਛੇ ਛੁਪੇ ਹੋਏ ਮਕਸਦ, ਜਿਹੜੇ ਗੱਲਾਂ ਬਾਤਾਂ ਕੀਤੀਆਂ ਹੋਈਆਂ ਹੁੰਦੀਆਂ ਨੇ ਉਹਨਾਂ ਨੂੰ ਤੁਸੀਂ ਆਪਣੇ ਜ਼ਿੰਦਗੀ ਦੇ ਵਿੱਚ ਜ਼ਰੂਰ ਤੇ ਜ਼ਰੂਰ ਇੰਪਲੀਮੈਂਟ ਕਰਦੇ ਹੋ। ਸੋ ਬੱਚਿਆਂ ਦੀ ਹਾਜ਼ਰੀ ਲੱਗ ਰਹੀ ਹੈ ਜੀ, ਔਰ ਇਹਨਾਂ ਹਾਜ਼ਰੀਆਂ ਦੇ ਵਿੱਚ ਅਸੀਂ ਆਪਣੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਜ਼ਰੂਰ ਤੇ ਜ਼ਰੂਰ ਕਰ ਰਹੇ ਹਾਂ।
1: ਤੇ ਲਓ ਜੀ, ਅਗਲੀ ਕਤਾਰ ਦੇ ਵਿੱਚ ਹਿਮਾਂਸ਼ੂ ਖੜਾ ਹੈ, ਔਰ ਹਿਮਾਂਸ਼ੂ ਕਹਿੰਦਾ ਹੈ ਕਿ ਮੈਂ ਉਸ ਖੂਬਸੂਰਤ ਜਿਹੇ ਫਲ ਦੀ ਗੱਲ ਕਰਾਂਗਾ, ਉਸ ਫਲ ਦੇ ਪੌਦੇ ਦੀ ਗੱਲ ਕਰਾਂਗਾ ਜਿਹੜਾ ਸਾਰਿਆਂ ਦਾ ਫੇਵਰੇਟ ਹੈ, ਔਰ ਕੇਲਾ ਜਿਹੜਾ ਹੈ ਉਹ ਸਭ ਦਾ ਲਗਭਗ ਫੇਵਰੇਟ ਵਾਲਾ ਫੂਡ ਹੈ, ਔਰ ਕੇਲੇ ਦੇ ਵਿੱਚ ਪਿਆਰੇ ਬੱਚਿਓ ਬਹੁਤ ਸਾਰੀ ਨਿਊਟ੍ਰੀਸ਼ਨ ਵੈਲਿਊ ਲੁਕੀ ਹੁੰਦੀ ਹੈ, ਔਰ ਸਵੇਰੇ ਕੇਲਾ ਖਾਧਾ ਕਹਿੰਦੇ ਬਹੁਤ ਸਾਰੀ ਤਾਕਤ ਦੇ ਜਾਂਦਾ ਹੈ, ਔਰ ਪਿਆਰੇ ਬੱਚਿਓ ਇਸ ਫੂਡ ਦਾ ਪ੍ਰਯੋਗ ਤੁਸੀਂ ਕਰਦੇ ਹੀ ਰਹਿਣਾ, ਫਲ ਵੀ ਖਾਣੇ ਨੇ, ਘਰ ਦੀਆਂ ਸਬਜ਼ੀਆਂ ਵੀ ਖਾਣੀਆਂ ਨੇ, ਔਰ ਜੰਕ ਫੂਡ ਨੂੰ ਅਵੋਇਡ ਕਰਨਾ, ਔਰ ਹੁਣ ਪਤਾ ਤੁਸੀਂ ਕੀ ਕਰਨਾ, ਜਿਹੜਾ ਪਿਆਰਾ ਜਿਹਾ ਦੋਸਤ ਤੁਹਾਡੇ ਲਈ ਇਹ ਕੇਲੇ ਵਾਲੀ ਕਵਿਤਾ ਲੈ ਕੇ ਆਇਆ ਨਾ, ਉਹਨੂੰ ਸੁਣਨਾ ਹੈ ਆਰਾਮ ਦੇ ਨਾਲ।
4: ਨਮਸਤੇ ਦੋਸਤੋ, ਮੇਰਾ ਨਾਮ ਹਿਮਾਂਸ਼ੂ ਹੈ, ਮੈਂ 9ਵੀਂ ਕਕਸ਼ਾ ਕਾ ਵਿਦਿਆਰਥੀ ਹੂੰ। ਸਾਥੀਓ, ਆਜ ਮੈਂ ਆਪਕੋ जो कविता सुनाने जा रहा हूँ उसका शीर्षक है केला। नाजुक पेड़ से लिपटा रहता स्वाद भरा, मैं अलवेला मेरे हैं कितने ही।

ਨਹੀਂ ਅਤੇ ਧੀਰਜ ਨਾਲ ਬੋਲਿਆ, ਲੂੰਬਰ ਭਰਾ, ਹੁਣ ਤੂੰ ਮੈਨੂੰ ਫੜ ਲਿਆ ਹੈ ਤਾਂ ਖਾ ਲੈ, ਪਰ ਮੇਰੀ ਇੱਕ ਸਲਾਹ ਹੈ, ਜੇਕਰ ਤੂੰ ਮੰਨੇ ਤਾਂ ਇਸ ਵਿੱਚ ਤੇਰਾ ਹੀ ਲਾਭ ਹੈ। ਆਪਣੇ ਲਾਣੇ ਦੀ ਗੱਲ ਸੁਣ ਕੇ ਲੂੰਬਰ ਨੇ ਪੁੱਛਿਆ, ਕਿਹੋ ਜਿਹਾ ਲਾਭ? ਦੇਖ ਭਰਾ, ਮੈਂ ਇੱਥੇ ਨਵਾਂ ਆਇਆ ਹਾਂ, ਇਸ ਲਈ ਅਜੇ ਬੜਾ ਕਮਜ਼ੋਰ ਹਾਂ, ਪਰ ਕੁਝ ਦਿਨ ਖਾ ਪੀ ਕੇ ਮੈਨੂੰ ਮੋਟਾ ਤਾਜ਼ਾ ਹੋਣ ਦੇ, ਫਿਰ ਆ ਕੇ ਮੈਨੂੰ ਖਾ ਲਵੀ। ਵੈਸੇ ਵੀ ਮੈਂ ਅਜੇ ਬੱਚਾ ਹਾਂ, ਮੈਨੂੰ ਖਾ ਕੇ ਵੀ ਸ਼ਾਇਦ ਤੇਰੀ ਭੁੱਖ ਪੂਰੀ ਨਾ ਹੋਵੇ। ਲੂੰਬਰ ਇਸ ਦੀਆਂ ਗੱਲਾਂ ਵਿੱਚ ਆ ਗਿਆ ਅਤੇ ਉਸਨੂੰ ਛੱਡ ਕੇ ਚੱਲਿਆ ਗਿਆ। ਕੁਝ ਮਹੀਨਿਆਂ ਬਾਅਦ ਲੂੰਬਰ ਫਿਰ ਉਸ ਘਰ ਦੇ ਕੋਲ ਆ ਕੇ ਉਸ ਕਤੂਰੇ ਨੂੰ ਪਾਲਣ ਲੱਗਿਆ। ਪਰ ਹੁਣ ਉਹ ਕਤੂਰਾ ਕਿੱਥੇ ਰਿਹਾ ਸੀ? ਹੁਣ ਉਹ ਕਾਫ਼ੀ ਵੱਡਾ ਅਤੇ ਪਹਿਲਾਂ ਨਾਲੋਂ ਕਾਫ਼ੀ ਸਮਝਦਾ ਵੀ ਹੋ ਗਿਆ ਸੀ। ਉਸ ਸਮੇਂ ਉਹ ਮਕਾਨ ਦੀ ਛੱਤ 'ਤੇ ਸੌਂ ਰਿਹਾ ਸੀ। ਲੂੰਬਰ ਨੇ ਉਸਨੂੰ ਕਿਹਾ ਕਿ ਆਪਣੇ ਬਚਨ ਅਨੁਸਾਰ ਹੇਠਾਂ ਆ ਕੇ ਮੇਰਾ ਭੋਜਨ ਬਣ ਜਾ। ਜਾਓ ਏ ਮੂਰਖਾਂ, ਕੀ ਕਦੀ ਕਿਸੇ ਨੇ ਮੌਤ ਨੂੰ ਵੀ ਬਚਨ ਦਿੱਤਾ ਹੈ? ਜਾ ਆਪਣੀ ਮੂਰਖਤਾ 'ਤੇ ਉਮਰ ਭਰ ਪਛਤਾਉਂਦਾ ਰਹਿ। ਹੁਣ ਮੈਂ ਤੇਰੇ ਹੱਥ ਆਉਣ ਵਾਲਾ ਨਹੀਂ ਹਾਂ, ਕੁੱਤੇ ਨੇ ਉੱਤਰ ਦਿੱਤਾ।